ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾ

ਲੱਖ ਚੋਰੀਆਂ ਲੱਖ ਜ਼ਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸੀ ਨਾਲ ਕੱਪਾ ਹੋ ਕੱਚੀ ਐ ਬਮਨ ਵੱਟਿਆ ਤਾਂ ਬਕਰਾ ਰੁਕਾਇਆ ਸੱਪ ਆਕੇ ਪਾ ਹੋਏ ਪੁਰਾਣਾ ਸੁੱਟਿਆ।

0: ਪਤ ਉਪਜੈ ਸਾਲਾਹੀ ਸਚ ਸੂਤ ਦਰਗਹ ਅੰਦਰ ਪਾਈਐ ਤਗ ਨਾ ਤੂਤ ਸਪੂਤ ਮਹਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਪਲਕੇ ਥੁੱਕ ਪਵੇ ਨਾ ਤਗ ਨਾ ਪੈਰੀ ਤਗ ਨਾ ਮੱਤੀ ਤਗ ਨਾ ਜੇਵਾ ਤਗ

ਸੋ ਸੇਵਕ ਸੇਵਾ ਕਰ ਹੁਕਮ ਬਣਾਏ ਸੀ ਹੁਕਮ ਨੇ ਹੋਵਾ ਪ੍ਰਮਾਣ ਤੇ ਖਸਮੇ ਕਰ ਮਹਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨ ਚ ਦਿਆ ਸੋ ਫਲ ਪਾਏ ਸੀ ਕਦਰ ਕੇ ਪੈਂਦਾ ਜਾਏ ਸੀ।

0: ਮਗਲਾ
1: ਮਾਨਸ ਖਾਣੇ ਘਰੇ ਨਿਵਾਸ ਚੁਰੀ ਬਗਾਇਨ ਤਿੰਗਲਤਾ ਤਿਨਕਰ ਭ੍ਰਮਣ ਪੂਰੇ ਨਾਦੋ ਨਾ ਪਿਆਵੇ ਓਈ ਸਾਦ ਕੂੜੀ ਰਾਸ ਕੂੜਾ ਵਪਾ ਕੂੜ ਬੋਲ ਕਰੇ ਹਾ ਸਰਮ ਧਰਮ ਕਾ ਡੇਰਾ ਦੂ ਨਾਨਕ ਕੂੜ ਰਗਿਆ ਪੱਤੂ ਮੱਥੇ ਟਿੱਕਾ ਕੇਰ ਧੋਤੀ ਕਕਾ ਹੱਥ ਚੁਰੀ ਜਗਤ ਸਾ ਨੀਲ ਵਸਤਰ ਪੈਰ ਹੋਏ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਨ।

ਹਾਂਜੀ ਤੁਸੀਂ ਸਰਵਨ ਕਰ ਰਹੇ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਇਸ ਵੇਲੇ ਸਵੇਰ ਦੇ 6 ਵਜ ਰਹੇ ਨੇ ਆਓ ਸੁਣੀਏ ਸਮਾਚਾਰ

ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਵੇਲੇ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: SS ਵਲੰਟੀਅਰਾਂ ਨੇ ਖੇਲੋ ਇੰਡੀਆ ਸੰਵਾਦ ਪ੍ਰੋਗਰਾਮ ਵਿੱਚ ਹਿੱਸਾ ਲਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ। ਮਾਈ ਭਾਰਤ ਪੰਜਾਬ ਦੇ ਸੂਬਾ ਡਾਇਰੈਕਟਰ ਰਸ਼ਮੀਤ ਕੌਰ ਨੇ ਦਸਿਆ ਕਿ ਮਾਈ ਭਾਰਤ ਨੌਜਵਾਨ ਮਾਮਲਿਆਂ ਤੇ ਖੇਡ ਮੰਤਰਾਲੇ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਤੰਦਰੁਸਤੀ ਅਤੇ ਯੁਵਾ ਲੀਡਰਸ਼ਿਪ ਰਾਹੀਂ ਵਿਕਸਤ ਭਾਰਤ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਜੋੜਨਾ ਹੈ। ਉਨੂਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਧਿਆਨ ਨਾਲ ਸੁਣਿਆ ਅਤੇ ਪ੍ਰੇਰਿਤ ਹੋਏ। ਪ੍ਰਸਿੱਧ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ, ਟੇਬਲ ਟੈਨਿਸ ਖਿਡਾਰੀ ਮੋਨਿਕਾ ਬੱਤਰਾ ਅਤੇ ਹੋਰ ਖਿਡਾਰੀਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ ਅਤੇ ਮਾਨਸਿਕ ਅਤੇ ਸਰੀਰਕ ਸਿਹਤ ਲਈ ਖੇਡਾਂ ਵਿਚ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ। ਹਰਭਜਨ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਇਕ ਵੱਡੀ ਚੁਣੌਤੀ ਹੋਏਗੀ। ਉਨੂਾਂ ਕਿਹਾ ਕਿ ਖੇਡਾਂ ਹੀ ਇਕੋ ਇਕ ਮਾਧਿਅਮ ਨੇ ਜਿਨ੍ਹਾਂ ਰਾਹੀਂ ਨਸ਼ਿਆਂ ਦੀ ਲੱਤ ਨੂੰ ਦੂਰ ਕੀਤਾ ਜਾ ਸਕਦਾ ਹੈ।
1: ਜਿਸ ਤਰੀਕੇ ਸੇ ਹਮ ਯੂਥ ਕੀ ਬਾਤ ਕਰ ਰਹੇ ਹੈ ਤੋ ਯੂਥ ਕਾਫੀ ਤਰੀਕੇ ਸੇ ਜੋ ਹੈ ਹਮਨੇ ਦੇਖਾ ਹੈ ਕਿ ਆਪਣੇ ਆਪਣੇ ਕਾਮੋਂ ਮੇਂ ਵਿਅਸਤ ਹੈ, ਬਟ ਇੱਕ ਵਰਗ ਜੋ ਹੈ ਵੋ ਨਸ਼ੇ ਮੇਂ ਵੀ ਬਹੁਤ ਜ਼ਿਆਦਾ ਵਿਅਸਤ ਹੈ। ਤੋ ਉਸ ਸਾਰੇ ਯੂਥ ਕੋ ਨਸ਼ੇ ਸੇ ਪਰੇ ਰੱਖਤੇ ਹੋਏ ਸਪੋਰਟਸ ਕੇ ਸਾਥ ਜੋੜਨਾ ਮੁਝੇ ਲਗਤਾ ਹੈ ਕਿ ਸਬਸੇ ਬੜਾ ਕਾਮ ਹੋਗਾ ਔਰ ਸਬਸੇ ਬੜੀ ਚੁਣੌਤੀ ਹੋਗੀ, ਕਿਉਂਕਿ ਸਪੋਰਟਸ ਹੀ ਇੱਕ ਐਸਾ ਮਾਧਿਅਮ ਹੈ ਜੋ ਨਸ਼ਾ ਕੋ ਦੂਰ ਰੱਖ ਸਕਤਾ ਹੈ। ਔਰ ਅਗਰ ਹਮਾਰਾ ਯੂਥ ਠੀਕ ਤਰੀਕੇ ਸੇ ਹਮਨੇ ਚੈਨਲਾਈਜ਼ ਕਰ ਦਿਆ ਉਨਕਾ ਬ੍ਰੇਨ, ਅਗਰ ਹਮਨੇ ਸਪੋਰਟਸ ਕੀ ਤਰਫ ਲਗਾ ਦੀਆ ਤੋ ਨਸ਼ੇ ਸੇ ਦੂਰ ਰਹੇਂਗੇ, ਖੁਦ ਵੀ ਬਚੇਂਗੇ, ਆਨੇ ਵਾਲੀ ਨਸਲੇ ਵੀ ਬਚੇਂਗੀ ਔਰ ਹਮਾਰਾ ਦੇਸ਼ ਵੀ ਆਗੇ ਬੜੇਗਾ।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਰ ਖਨਾਲ ਨੇ ਕਿਹਾ ਕਿ ਨੇਪਾਲ ਤਿੱਬਤ ਸਰਹੱਦ ਦੇ ਕੁਝ ਹਿੱਸਿਆਂ ਵਿਚ ਅਚਾਨਕ ਆਏ ਹੜ੍ਹਾਂ ਕਾਰਨ ਲਾਪਤਾ ਹੋਏ ਹਜ਼ਾਰਾਂ ਲੋਕਾਂ ਵਿਚ ਲਗਭਗ 300 ਭਾਰਤੀ ਸੈਲਾਨੀ ਸ਼ਾਮਲ ਨੇ। ਸ਼੍ਰੀ ਖਨਾਲ ਨੇ ਕਿਹਾ ਕਿ ਰਸੁਆ ਇਲਾਕੇ ਵਿਚ ਵਾਪਰੇ ਇਸ ਦੁਖਾਂਤ ਵਿਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਕੱਲ ਆਇਆ ਅਚਾਨਕ ਹੜ੍ਹਾਂ ਨੇ ਨੇਪਾਲ ਦੇ 3 ਜ਼ਿਲ੍ਹਿਆਂ ਵਿਚ ਤਬਾਹੀ ਮਚਾਈ ਹੈ। ਨੇਪਾਲ ਦੀ ਰਾਸ਼ਟਰੀ ਆਫ਼ਤ ਤੇ ਜੋਖਮ ਪ੍ਰਬੰਧਨ ਅਥਾਰਟੀ ਨੇ ਦਸਿਆ ਕਿ ਨੇਪਾਲ ਤਿੱਬਤ ਸਰਹੱਦ ਤੇ ਲਹਿੰਦੇ ਨਦੀ ਵਿਚ ਜ਼ਮੀਨ ਖਿਸਕਣ ਅਤੇ ਪਾਣੀ ਦੇ ਪੱਧਰ ਵਧਣ ਕਾਰਨ ਆਏ ਹੜ੍ਹ ਬੋਟੇ ਕੋਸ਼ਾ ਰਾਹੀਂ ਤ੍ਰਿਸ਼ੂਲੀ ਨਦੀ ਵਿਚ ਦਾਖਲ ਹੋਏ। ਇਸ ਤੋਂ ਬਾਅਦ ਹੜ੍ਹਾਂ ਨੇ ਨੁਵਾਕੋਟ, ਚਿਤਵਾਨ, ਗੋਰਖਾ, ਤਨਾਹੂ ਅਤੇ ਨਵਲ ਪਰਾਸਰੀ ਪੂਰਬੀ ਸਮੇਤ ਹੋਰ ਜ਼ਿਲ੍ਹਿਆਂ ਨੂੰ ਲਪੇਟ ਵਿਚ ਲੈ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨੇਪਾਲੀ ਹਮਰੁਤਬਾ ਬਲਿੰਦਰ ਸ਼ਾਹ ਨਾਲ ਗੱਲਬਾਤ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ ਨੇਪਾਲ ਨੂੰ 10 ਟਨ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ ਸਮੱਗਰੀ ਦੇ ਨਾਲ ਜ਼ਰੂਰੀ ਦਵਾਈਆਂ ਭੇਜੀਆਂ ਨੇ, ਜਿਨ੍ਹਾਂ ਵਿਚ ਅਸਥਾਈ ਬਸੇਰੇ, ਕੰਬਲ, ਸਫਾਈ ਕਿੱਟਾਂ ਅਤੇ ਸੂਰਜ ਲੈਂਪ ਸ਼ਾਮਲ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਇਸ ਚੁਣੌਤੀ ਦਾ ਮੁਕਾਬਲਾ ਕਰਨ ਵਿਚ ਨੇਪਾਲ ਅਤੇ ਇਸ ਦੇ ਲੋਕਾਂ ਦੇ ਨਾਲ ਖੜਾ ਹੈ। ਕਾਠਮੰਡੂ ਵਿਚ ਭਾਰਤੀ ਦੂਤਕਾਰ ਨੇ ਭਾਰਤੀ ਨਾਗਰਿਕਾਂ ਨਾਲ ਸਬੰਧਤ ਸਹਾਇਤਾ ਤੇ ਜਾਣਕਾਰੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਨੇ। ਇਹ ਨੰਬਰ ਨੇ 9709581386807 ਅਤੇ 9709701075700। ਭਾਰਤ ਨੇ 37 ਟਨ ਤੋਂ ਵੱਧ ਮਾਨਵੀ ਸਹਾਇਤਾ ਤੇ ਆਫ਼ਤ ਰਾਹਤ ਸਮੱਗਰੀ, ਦਵਾਈਆਂ ਅਤੇ ਭੋਜਨ ਪੈਕਟਾਂ ਦੀ ਦੂਜੀ ਖੇਪ ਨੇਪਾਲ ਭੇਜੀ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਰਾਹਤ ਸਮੱਗਰੀ ਨਾਲ ਦੂਜੀ ਉਡਾਨ ਰਵਾਨਾ ਹੋ ਗਈ ਹੈ। ਉਨੂਾਂ ਕਿਹਾ ਕਿ ਭਾਰਤ ਨੇਪਾਲੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਅਤੇ ਰਾਹਤ ਕਾਰਜਾਂ ਵਿਚ ਆਪਣੀ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਨੇਪਾਲ ਹੜ੍ਹਾਂ ਤੋਂ ਬਾਅਦ ਕਿਸੇ ਵੀ ਹਾਲਤ ਨਾਲ ਨਿਪਟਣ ਲਈ ਰਾਸ਼ਟਰੀ ਆਫ਼ਤ ਪ੍ਰਤੀਕਰਮ ਬਲ NDRF ਦੀਆਂ 9 ਟੀਮਾਂ ਬਿਹਾਰ ਵਿਚ ਅਤੇ 1 ਉੱਤਰ ਪ੍ਰਦੇਸ਼ ਵਿਚ ਤਾਇਨਾਤ ਕੀਤੀ ਗਈ ਹੈ। ਅੱਜ ਨਵੀਂ ਦਿੱਲੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ NDRF ਦੇ ਇੰਸਪੈਕਟਰ ਜਨਰਲ ਨਰਿੰਦਰ ਸਿੰਘ ਬੁੰਦੇਲਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਨੇੜੇ ਕੁਸ਼ੀਨਗਰ ਇਲਾਕੇ ਵਿਚ NDRF ਦੀ ਇਕ ਟੀਮ ਤਾਇਨਾਤ ਕੀਤੀ ਗਈ ਹੈ। ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ ਵਿਚ 2030 ਰਾਸ਼ਟਰਮੰਡਲ ਖੇਡਾਂ ਅਤੇ ਤਜਵੀਜ਼ਸ਼ੁਦਾ 2036 ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਸ੍ਰੀ ਸ਼ਾਹ ਗੁਜਰਾਤ ਦੇ ਇਕ ਦਿਨਾਂ ਦੌਰੇ ਤੇ ਨੇ। ਗ੍ਰਹਿ ਮੰਤਰੀ ਅਮਰੇਲੀ ਜ਼ਿਲ੍ਹੇ ਦੇ ਦੁਦਾਲਾ ਵਿਚ ਪੰਚ ਗੰਗਾ ਤੀਰਥ ਵਿਖੇ ਨਵ ਨਿਰਮਿਤ ਖੇਤਨੀ ਨਵੇਲੀ ਝੀਲ ਦਾ ਉਦਘਾਟਨ ਵੀ ਕਰਨਗੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਨਿਵੇਸ਼ਕਾਂ ਨਾਲ ਸੈਮੀ ਕੰਡਕਟਰਾਂ, ਇਲੈਕਟ੍ਰਾਨਿਕ ਹਿੱਸੇ ਪੁਰਜਿਆਂ ਅਤੇ ਸਟੀਲ ਨਿਰਮਾਣ ਵਿਚ ਭਾਰਤ ਜਪਾਨ ਸਾਂਝੇਦਾਰੀ ਵਧਾਉਣ ਬਾਰੇ ਚਰਚਾ ਕੀਤੀ ਹੈ। ਓਸਾਕਾ ਵਿਚ ROHM ਦੇ ਪ੍ਰਧਾਨ ਅਤੇ CEO ਕਾਤਸੂਮੀ ਅਜ਼ੂਮਾ ਦੀ ਅਗਵਾਈ ਵਿਚ ਇਕ ਵਫਦ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਦਾ ਵਧਦਾ ਇਲੈਕਟ੍ਰਾਨਿਕਸ ਈਕੋਸਿਸਟਮ ਵਧੇਰੇ ਸਹਿਯੋਗ ਅਤੇ ਨਿਵੇਸ਼ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕਰਦਾ ਹੈ। ਭਾਰਤ ਅਤੇ ਸ੍ਰੀਲੰਕਾ ਦਰਮਿਆਨ ਦੂਜੇ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਸ੍ਰੀਲੰਕਾ ਨੇ ਆਪਣੀ ਦੂਜੀ ਪਾਰੀ 8 ਵਿਕਟਾਂ ਤੇ 358 ਦੌੜਾਂ ਬਣਾ ਲਈਆਂ ਨੇ। ਅੰਤ ਵਿਚ ਚੋਣਾਂ ਦੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨੇਪਾਲ ਵਿਚ ਅਚਾਨਕ ਆਏ ਹੜ੍ਹਾਂ ਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਔਰ ਹਜ਼ਾਰਾਂ ਲੋਕਾਂ ਚ ਲਗਭਗ 300 ਭਾਰਤੀ ਸੈਲਾਨੀ ਸ਼ਾਮਲ ਨੇ। ਭਾਰਤ ਨੇ ਨੇਪਾਲ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਲਈ 37 ਟਨ ਤੋਂ ਵੱਧ ਮਾਨਵੀ ਸਹਾਇਤਾ ਤੇ ਰਾਹਤ ਸਮੱਗਰੀ ਦੀ ਦੂਜੀ ਖੇਪ ਭੇਜੀ ਹੈ। ਗਿਆ ਦੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ ਚ 2030 ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਸ ਦੇ

ਤਾਂ ਹਰਭਜਨ ਮਾਨ ਦੀ ਆਵਾਜ਼ ਵਿਚ ਸੁਣਦੇ ਪਏ ਹਵੇ। ਗੱਲ ਕਰੇਂਦੇ ਹਾਂ ਖਾਵਣ ਪੀਵਣ ਦੀ। ਸਰਾਇਕਿਆਂ ਦਾ ਸੁਭਾਅ ਹੈ ਪਰ ਬਹੁ ਘੱਟ ਲੋਕ ਜਾਣਦੇ ਹਨ ਕਿ ਖਾਵਣ ਦੀ ਸ਼ੈ ਨੂੰ ਸੁਰੱਖਿਅਤ ਕਿੰਜ ਰੱਖਣਾ ਹੈ। ਦੁੱਧ ਤੇ ਦੁੱਧ ਤੋਂ ਬਣੇ ਸ਼ੈ ਫਲ ਸਬਜ਼ੀਆਂ ਜਲਦੀ ਖਰਾਬ ਥੀਂਦੇ ਹਨ। ਇਸ ਲਈ ਇਨ੍ਹਾਂ ਨਾਲ ਬਣੀ ਖਾਵਣ ਕੀ ਸ਼ੈ ਨੂੰ ਸੁਰੱਖਿਅਤ ਰੱਖਣਾ ਤਾਂ ਬਹੁ ਲਾਜ਼ਮੀ ਹੈ, ਕਿਉਂਕਿ ਇਸ ਵਿਚ ਪੈਦਾ ਹੋਣ ਵਾਲੇ ਬੈਕਟੀਰੀਆ ਵਾਇਰਸ ਸਾਕੂ ਅੱਖਾਂ ਨਾਲ ਨਹੀਂ ਦਿਸੇਂਦੇ ਤੇ ਸ਼ੈ ਚੋਂ ਬੋ ਵੀ ਕਹਿ ਨਹੀਂ ਆਉਂਦੀ।

ਹਰ ਸ਼ੈ ਨੂੰ ਖਾ ਖੇਂਦੇ ਹਾਂ ਤੇ ਬਿਮਾਰ ਹੋ ਜਾਂਦੇ ਹਾਂ। ਘਰ ਚ ਖਾਵਣ ਦੀ ਕੋਈ ਵੀ ਸ਼ੈ ਖਰਾਬ ਨਾ ਥੀਵੇ, ਇਸ ਨੂੰ ਸਾਂਭ ਕੇ ਰੱਖੋ। ਘਰੋਂ ਬਾਹਰ ਖਾ ਰਹੇ ਹੋਵੋ ਤਾਂ ਧਿਆਨ ਦੇਵੋ ਕਿ ਖਾਣਾ ਘਟੀਆ ਘਿਉ ਤੇਲ ਚ ਤਾਂ ਨਹੀਂ ਬਣਿਆ ਹੈ। ਨਕਲੀ ਮਸਾਲੇ, ਬਾਰਿਸ਼ ਚ ਭਿੱਜੇ ਦਾਲਾਂ, ਛੋਲੇ, ਕਣਕ, ਮੈਦਾ, ਪਾਣੀ ਰਲਾ ਕੇ ਬਣਾਇਆ ਭੋਜਨ, ਇਹ ਸਾਰਾ ਕੁਝ ਸਿਹਤ ਕਿਤੇ ਬਹੁਤ ਵੱਡਾ ਖਤਰਾ ਹੈ। ਬਿਮਾਰੀਆਂ ਨੂੰ ਬੁਲਾਵਾ ਦੇਵਣ ਵਾਲੀ ਗੱਲ ਹੈ। ਖੇਤਾਂ ਤੋਂ ਘਿਨਾ ਕੇ ਸਾਡੀਆਂ ਪਲੇਟਾਂ ਤੇ ਕਢਾਵਣ ਵਾਲੀ ਹਰ ਸ਼ੈ ਸੁਰੱਖਿਅਤ ਠੀਵਣੀ ਚਾਹੀਦੀ ਹੈ। ਤੇ ਹੁਣ ਇੱਕ ਗੀਤ ਸੁਣੇ ਸਾਂ, ਕੁਲਦੀਪ ਮਾਣਕ ਦੀ ਆਵਾਜ਼ ਵਿੱਚ।

ਤੁਸੀਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਗੱਲ ਕਰਦੇ ਹਾਂ ਬਾਲਾਂ ਕੀ। ਮੌਜੂਦਾ ਸਮੇਂ ਵਿੱਚ ਬਾਲਾਂ ਨੂੰ ਸੰਭਾਲਣਾ ਤੇ ਉਹਨਾਂ ਨੂੰ ਸਹੀ ਪੰਧ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਬਾਲਾਂ ਨੂੰ ਸਮਝਦਾਰੀ ਨਾਲ ਨਾ ਰੱਖੇ ਸਾਂ ਤਾਂ ਬਾਲ ਵਿਗੜਨੇ ਸੀ। ਬਾਲਾਂ ਨੂੰ ਜ਼ਿੰਮੇਵਾਰ ਕਿੰਜ ਬਣਾਉਣਾ ਹੈ ਅਸਾਂ ਤੁਹਾਨੂੰ ਕੋ ਦੱਸੇਂਦੇ ਹਾਂ। ਬਾਲਾਂ ਨੂੰ ਗਾਲ ਗਾਲ ਤੇ ਟੋਕਾ ਟਾਕੀ ਕਦਾ ਨਾ ਕਰੋ। ਇਹਨਾਂ ਨੂੰ ਪ੍ਰੇਮ ਨਾਲ ਸਮਝਾਉਣਾ ਹੈ। ਜਦੋਂ ਤੁਹਾਡਾ ਬਾਲ ਚੰਗਾ ਕੰਮ ਕਰੇ ਸੀ ਤਾਂ ਉਸ ਦੀ ਤਾਰੀਫ ਕਰਨਾ ਨਾ ਭੁੱਲੋ। ਇਸ ਨਾਲ ਬਾਲ ਅੱਗੋਂ ਵੀ ਕੰਮ ਵਧੀਆ ਕਰੇਂਦਾ ਹੈ। ਬਚਪਨ ਤੋਂ ਹੀ ਬਾਲਾਂ ਨੂੰ ਵੱਡਿਆਂ ਦਾ ਆਦਰ ਕਰਨਾ ਸਿਖਾਉਣਾ ਚਾਹੀਦਾ ਹੈ। ਬਾਲਾਂ ਕੇ ਮਨ ਦੀ ਗੱਲ ਵੀ ਸੁਣੋ, ਉਹਨਾਂ ਨਾਲ ਦੋਸਤਾਂ ਵਾਲੀ ਘਰ ਰਹਾਵਣ। ਬਾਲਾਂ ਨੂੰ ਮਿਲ ਜੁਲ ਕੇ ਖਾਵਣਾ ਸਿਖਾਉਣਾ ਚਾਹੀਦਾ ਹੈ। ਬਾਲਾਂ ਸਾਹਮਣੇ ਝਗੜਾ ਵੀ ਨਾ ਕਰ ਸੋ, ਨਾ ਗਲਤ ਲਫ਼ਜ ਬੋਲ ਸੋ, ਝੂਠ ਵੀ ਕਦਾ ਕੁਛ ਨਾ ਆਖਸੀ, ਨਹੀਂ ਤਾਂ ਬਾਲ ਵੀ ਉਹ ਕਰ ਸਨ। ਇਹਨਾਂ ਗੱਲਾਂ ਨੂੰ ਅਮਲ ਵਿਚ ਲਿਆਉਣਾ ਹੈ। ਆਪ ਚੰਗੇ ਬਣ ਸਨ ਤਾਂ ਬਾਲ ਵੀ ਚੰਗੇ ਬਣ ਸਨ। ਤੇ ਹੁਣ ਸਮਾਂ ਘੱਟ ਹੈ ਪਰ ਇੱਕ ਗੀਤ ਤਾਂ ਜ਼ਰੂਰ ਸੁਣੇ ਸਾਂ। ਗੀਤ ਹੈ ਰੇਸ਼ਮਾ ਦੀ ਆਵਾਜ਼ ਵਿਚ, ਬਹੁਤ ਵਧੀਆ ਗੀਤ ਹੈ, ਚੱਸ ਗਿੰਨੋ।

ਰੱਬਾ ਮੈਨੂੰ ਲੱਗਦਾ ਦਿਲ ਮੇਰਾ। ਇਹ ਗੀਤ ਤੁਸਾਂ ਰੇਸ਼ਮਾ ਦੀ ਆਵਾਜ਼ ਵਿਚ ਸੁਣਿਆ ਹੈ। ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥੇ ਹੀ ਖਤਮ ਥੀਂਦਾ ਹੈ। ਪ੍ਰੋਗਰਾਮ ਤੁਹਾਨੂੰ ਕਿੰਜ ਦਾ ਲੱਗਾ ਸਾਕੂ ਖਤ ਗਾਲ ਕੇ ਦੱਸੋ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

چوک مهیدی. هونتی تمام فرمالیتی سرایکی پروگرام. FM 103.3 MHz ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਤੇ ਹਿੰਦੀ ਪੰਜਾਬੀ ਸੇਵਾ। ਸ਼ਾਮ ਦੇ 5:30 ਵਜ ਰਹੇ ਨੇ। ਦੇਸ਼ ਪੰਜਾਬ ਮਸਲੇ ਦਾ ਆਗਾਜ਼ ਹੁੰਦਾ ਹੈ।

ਸਮੇਂ ਦੇਸ਼ ਪੰਜਾਬ ਮਜਲਿਸ ਦੇ ਵਿਚ ਸਭ ਤੋਂ ਪਹਿਲਾਂ ਅੱਜ ਦੀ ਗੱਲ ਦੇ ਵਿਚ ਅੱਜ ਗੱਲ ਕਰਾਂਗੇ ਵਿਸ਼ਵ ਚੈਲ ਦਿਵਸ ਬਾਰੇ। ਅੱਜ ਹੈ 27 ਅਗਸਤ। 27 ਅਗਸਤ ਨੂੰ ਪੂਰੀ ਦੁਨੀਆਂ ਵਿਚ ਚੈਲ ਦਿਵਸ ਮਨਾਇਆ ਜਾਂਦਾ ਹੈ, ਇਸ ਲਈ ਅੱਜ ਹੈ ਵਿਸ਼ਵ ਚੈਲ ਦਿਵਸ। ਹਰ ਸਾਲ

27 ਅਗਸਤ ਨੂੰ ਪੂਰੀ ਦੁਨੀਆ ਵਿੱਚ ਝੀਲਾਂ ਦੀ ਸੰਭਾਲ, ਉਹਨਾਂ ਦੇ ਵਾਤਾਵਰਨਕ ਮਹੱਤਵ ਅਤੇ ਉਹਨਾਂ ਨੂੰ ਦਰਪੇਸ਼ ਖਤਰਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ ਇਹ ਦਿਹਾੜਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2024 ਵਿਚ ਇਕ ਇਤਿਹਾਸਕ ਮਤਾ ਪਾਸ ਕਰਕੇ ਇਸ ਦਿਨ ਨੂੰ ਅਧਿਕਾਰਤ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਇਹ ਦਿਵਸ 27 ਅਗਸਤ 2025 ਨੂੰ ਮਨਾਇਆ ਗਿਆ। ਇਹ ਦਿਵਸ ਕੁਦਰਤ ਦੇ ਇਸ ਅਨਮੋਲ ਸਰੋਤ ਦੀ ਰੱਖਿਆ ਲਈ ਵਿਸ਼ਵ ਪੱਧਰੀ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ। ਵਿਸ਼ਵ ਝੀਲ ਦਿਵਸ ਦਾ ਇਤਿਹਾਸ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਧਰਤੀ ਉੱਤੇ ਪਾਣੀ ਦੇ ਕੁੱਲ ਜਲਵਾਯੂ ਸਰੋਤਾਂ ਵਿਚ ਝੀਲਾਂ ਦਾ ਬਹੁਤ ਵੱਡਾ ਹਿੱਸਾ ਹੈ। ਸੰਯੁਕਤ ਰਾਸ਼ਟਰ ਯਾਨੀ UN ਨੇ ਅਤੇ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ UNEP ਨੇ ਮਹਿਸੂਸ ਕੀਤਾ ਕਿ ਜਲਵਾਯੂ ਤਬਦੀਲੀ, ਪ੍ਰਦੂਸ਼ਣ ਅਤੇ ਮਨੁੱਖੀ ਦਖਲ ਅੰਦਾਜ਼ੀ ਕਾਰਨ ਦੁਨੀਆ ਭਰ ਦੀਆਂ ਪ੍ਰਮੁੱਖ ਝੀਲਾਂ ਸੁੱਕ ਰਹੀਆਂ ਨੇ ਜਾਂ ਜ਼ਹਿਰੀਲੀਆਂ ਹੋ ਰਹੀਆਂ ਨੇ। ਇਸ ਗੰਭੀਰ ਸੰਕਟ ਨੂੰ ਮੁੱਖ ਰੱਖਦਿਆਂ ਸਾਲ 2024 ਵਿਚ ਵੱਖ ਵੱਖ ਦੇਸ਼ਾਂ ਦੀ ਸਹਿਮਤੀ ਨਾਲ 27 ਅਗਸਤ ਨੂੰ ਵਿਸ਼ਵ ਝੀਲ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਮਿੱਠੇ ਪਾਣੀ ਦੇ ਇਹਨਾਂ ਸਰੋਤਾਂ ਨੂੰ ਬਚਾਇਆ ਜਾ ਸਕੇ। ਝੀਲਾਂ ਦੇ ਵਾਤਾਵਰਨਕ ਅਤੇ ਆਰਥਿਕ ਮਹੱਤਵ ਦੀ ਗੱਲ, ਝੀਲਾਂ ਕੇਵਲ ਸੁੰਦਰ ਸੈਰ ਸਪਾਟਾ ਸਥਾਨ ਹੀ ਨਹੀਂ ਨੇ, ਸਗੋਂ ਇਹ ਧਰਤੀ ਦੇ ਜੀਵਨ ਚੱਕਰ ਦਾ ਇਕ ਮਹੱਤਵਪੂਰਨ ਹਿੱਸਾ ਨੇ। ਇਹਨਾਂ ਦੀ ਕੁਛ ਖਾਸ ਅਹਿਮੀਅਤ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਿੱਠੇ ਪਾਣੀ ਦਾ ਮੁੱਖ ਸਰੋਤ ਨੇ। ਧਰਤੀ ਦੀ ਸਤ੍ਹਾ ਤੇ ਮੌਜੂਦ ਕੁੱਲ ਤਰਲ ਮਿੱਠੇ ਪਾਣੀ ਦਾ ਲਗਭਗ 90% ਹਿੱਸਾ ਝੀਲਾਂ ਵਿਚ ਹੀ ਸਮਾਇਆ ਹੋਇਆ ਹੈ। ਇਹ ਮਨੁੱਖਾਂ, ਪਸ਼ੂਆਂ ਅਤੇ ਖੇਤੀਬਾੜੀ ਲਈ ਪੀਣ ਯੋਗ ਪਾਣੀ ਦਾ ਸਭ ਤੋਂ ਵੱਡਾ ਸਾਧਨ ਨੇ। ਬਾਇਓਡਾਇਵਰਸਿਟੀ ਯਾਨੀ ਜੀਵ ਭਿੰਨਤਾ ਦਾ ਘਰ, ਝੀਲਾਂ ਲੱਖਾਂ ਕਿਸਮ ਦੀਆਂ ਮੱਛੀਆਂ, ਜਲ ਪੌਦਿਆਂ, ਪ੍ਰਵਾਸੀ ਪੰਛੀਆਂ ਅਤੇ ਸੂਖਮ ਜੀਵਾਂ ਨੂੰ ਰਹਿਣ ਲਈ ਕੁਦਰਤੀ ਨਿਵਾਸ ਪ੍ਰਦਾਨ ਕਰਦੀਆਂ ਨੇ। ਜਲਵਾਯੂ ਨਿਯੰਤਰਣ, ਝੀਲਾਂ ਕਾਰਬਨ ਨੂੰ ਸੋਖਣ ਦਾ ਕੰਮ ਕਰਦੀਆਂ ਨੇ ਅਤੇ ਆਲੇ ਦੁਆਲੇ ਦੇ ਤਾਪਮਾਨ ਨੂੰ ਸਥਿਰ ਰੱਖ ਕੇ ਗਲੋਬਲ ਵਾਰਮਿੰਗ ਨੂੰ ਪ੍ਰਭਾਵਾਂ ਨੂੰ ਘੱਟ ਕਰਦੀਆਂ ਨੇ। ਹੜ੍ਹਾਂ ਦੀ ਰੋਕਥਾਮ ਵਿਚ ਸਹਾਇਕ, ਬਰਸਾਤ ਦੇ ਦਿਨਾਂ ਵਿਚ ਝੀਲਾਂ ਵਾਧੂ ਪਾਣੀ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀਆਂ ਨੇ, ਜਿਸ ਨਾਲ ਆਲੇ ਦੁਆਲੇ ਦੇ ਮੈਦਾਨੀ ਇਲਾਕਿਆਂ ਵਿਚ ਹੜ੍ਹ ਆਉਣ ਦਾ ਖਤਰਾ ਟਲ ਜਾਂਦਾ ਹੈ। ਆਰਥਿਕਤਾ ਅਤੇ ਸੈਰ ਸਪਾਟਾ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਝੀਲਾਂ ਤੇ ਨਿਰਭਰ ਹੈ, ਜਿਵੇਂ ਕਿ ਮੱਛੀ ਪਾਲਣ, ਕਿਸ਼ਤੀ ਚਾਲਣ ਅਤੇ ਸੈਰ ਸਪਾਟਾ ਉਦਯੋਗ। ਹੁਣ ਗੱਲ ਕਰਦਿਆਂ ਝੀਲਾਂ ਨੂੰ ਦਰਪੇਸ਼ ਮੁੱਖ ਖਤਰੇ ਕਿਹੜੇ ਕਿਹੜੇ ਨੇ। ਅਜੋਕੇ ਸਮੇਂ ਚ ਉਦਯੋਗੀਕਰਨ ਅਤੇ ਵੱਧਦੀ ਆਬਾਦੀ ਦੇ ਕਾਰਨ ਝੀਲਾਂ ਦੀ ਹਾਲਤ ਬਹੁਤ ਫਿਕਰਮੰਦ ਹੋ ਚੁੱਕੀ ਹੈ। ਉਦਯੋਗਿਕ ਅਤੇ ਰਸਾਇਣਕ ਪ੍ਰਦੂਸ਼ਣ, ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਅਤੇ ਖੇਤਾਂ ਵਿਚ ਵਰਤੇ ਜਾਣ ਵਾਲੇ ਰਸਾਇਣਕ ਖਾਦਾਂ ਦਾ ਵਹਾਅ ਨਦੀਆਂ ਰਾਹੀਂ ਝੀਲਾਂ ਵਿਚ ਮਿਲ ਜਾਂਦਾ ਹੈ, ਜਿਸ ਨਾਲ ਪਾਣੀ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਗਲੋਬਲ ਵਾਰਮਿੰਗ ਯਾਨੀ ਤਾਪਮਾਨ ਦਾ ਵਧਣਾ, ਧਰਤੀ ਦਾ ਤਾਪਮਾਨ ਵਧਣ ਕਾਰਨ ਝੀਲਾਂ ਦਾ ਪਾਣੀ ਤੇਜ਼ੀ ਨਾਲ ਵਾਸ਼ਪੀਕਰਨ ਰਾਹੀਂ ਸੁੱਕ ਰਿਹਾ ਹੈ ਅਤੇ ਸਰਦੀਆਂ ਵਿਚ ਜੰਮਣ ਵਾਲੀ ਬਰਫ਼ ਦੀ ਪਰਤ ਘਟ ਰਹੀ ਹੈ। ਸ਼ਹਿਰੀਕਰਨ ਦੀ ਗੱਲ ਕਰੀਏ ਤਾਂ ਸ਼ਹਿਰੀਕਰਨ ਨਾ ਤੇ ਇਤਿਹਾਸਕ ਝੀਲਾਂ ਨੂੰ ਪੂਰ ਕੇ ਇਮਾਰਤਾਂ ਜਾਂ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ। ਇਨਵੈਸਿਵ ਸਪੀਸੀਸ ਯਾਨੀ ਹਾਨੀਕਾਰਕ ਜਲ ਪੌਦੇ, ਜਲ ਕੁੰਭੀ ਵਰਗੇ ਬਾਹਰੀ ਪੌਦੇ ਝੀਲਾਂ ਦੀ ਸਤ੍ਹਾ ਨੂੰ ਪੂਰੀ ਤਰ੍ਹਾਂ ਢੱਕ ਲੈਂਦੇ ਨੇ, ਜਿਸ ਨਾਲ ਸੂਰਜ ਦੀ ਰੋਸ਼ਨੀ ਪਾਣੀ ਦੇ ਅੰਦਰ ਨਹੀਂ ਪਹੁੰਚ ਪਾਉਂਦੀ ਤੇ ਜਲ ਜੀਵ ਮਰਨ ਲੱਗ ਪੈਂਦੇ ਨੇ। ਕੁਝ ਖਾਸ ਝੀਲਾਂ ਭਾਰਤ ਦੀਆਂ ਤੇ ਸੰਸਾਰ ਦੀਆਂ, ਕੈਸਪੀਅਨ ਸਾਗਰ, ਇਹ ਮੱਧ ਏਸ਼ੀਆ ਵਿਚ ਹੈ। ਇਸ ਦੀ ਵਿਸ਼ੇਸ਼ਤਾ ਹੈ ਖੇਤਰਫਲ ਦੇ ਹਿਸਾਬ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਅੰਦਰੂਨੀ ਝੀਲ। ਬੈਕਾਲ ਝੀਲ ਰੂਸ ਦੇ ਵਿਚ ਹੈ, ਦੁਨੀਆ ਦੀ ਸਭ ਤੋਂ ਡੂੰਘੀ ਝੀਲ। ਟਿੱਟੀ ਕਾਕਾ ਝੀਲ ਪੇਰੂ ਅਤੇ ਬੋਲੀਫੀਆ ਦੀ ਝੀਲ ਹੈ, ਦੁਨੀਆ ਦੀ ਸਭ ਤੋਂ ਉੱਚੀ ਵਪਾਰਕ ਤੌਰ ਤੇ ਨਾਵਾਂ ਚੱਲਣ ਯੋਗ ਝੀਲ। ਡਲ ਝੀਲ
ਇਹ ਹੈ ਸ਼੍ਰੀਨਗਰ ਜੰਮੂ।

ਸਵੇਨ ਮਾਚਾ ਖੇਤਰ ਦੇ ਕੁਝ ਖਾਸ ਇਤਿਹਾਸਕ ਪਿੰਡਾਂ ਦੀ ਗੱਲ ਕਰਾਂਗੇ, ਜਿਵੇਂ ਕਿ ਬਾਸਰ ਕੇ ਗਿੱਲਾਂ, ਬਾਬਾ ਬਕਾਲਾ, ਚੱਬਾਲ, ਸੁਰ ਸਿੰਘ, ਸਰਹਾਲੀ ਕਲਾਂ, ਕਮਾਣ, ਗੁਰਦਾਸ ਨੰਗਲ, ਹਰਗੋਬਿੰਦਪੁਰ, ਚੋਲਾ ਸਾਹਿਬ ਤੇ ਖਡੂਰ ਸਾਹਿਬ। ਇਨ੍ਹਾਂ ਪਿੰਡਾਂ ਦੀ ਵਾਰੋ ਵਾਰੀ ਤਫਸੀਲ ਦੇ ਨਾਲ ਗੱਲ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿਚ। ਜਿਵੇਂ ਕਿ ਪਿੰਡ ਬਾਸਰ ਕੇ ਗਿੱਲਾਂ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਤੇ ਗੁਰਦੁਆਰਾ ਸਨ ਸਾਹਿਬ ਦਾ ਇਤਿਹਾਸ ਹੈ। ਬਾਬਾ ਬਕਾਲਾ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਪੱਸਿਆ ਅਤੇ ਮੱਖਣ ਸ਼ਾਹ ਲੁਬਾਣਾ ਵੱਲੋਂ ਗੁਰੂ ਲਾਲੋਰੇ ਦੇ ਹੋਕੇ ਦੇ ਇਤਿਹਾਸਕ ਘਟਨਾ ਇਸ ਪਿੰਡ ਦੇ ਨਾਲ ਜੁੜੀ ਹੈ।

ਮਾਝੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਅੱਗੇ ਆਉਂਦਾ ਜੀ ਪਿੰਡ ਸੁਰ ਸਿੰਘ। ਬਾਬਾ ਬਿਧੀ ਚੰਦ ਦੀ ਬਹਾਦਰੀ, ਪੁਰਾਤਨ ਗੁਰਮਤ ਸੰਗੀਤ ਤੇ ਗਦਰ ਲਹਿਰ ਵਿਚ ਯੋਗਦਾਨ ਇਸ ਪਿੰਡ ਦਾ। ਪਿੰਡ ਸਰਹਾਲੀ ਕਲਾਂ, ਕਾਮਾਗਾਟਾ ਮਾਰੂ ਜਹਾਜ਼ ਵਾਲੇ ਬਾਬਾ ਗੁਰਦਿੱਤ ਸਿੰਘ ਜੀ ਅਤੇ ਗਦਰੀ ਬਾਬਿਆਂ ਦੀ। ਪਿੰਡ ਘੁਮਾਣ, ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਭਗਤ ਨਾਮਦੇਵ ਜੀ ਦੀ ਪਵਿੱਤਰ ਕਰਮ ਭੂਮੀ। ਪਿੰਡ ਗੁਰਦਾਸ ਮੰਗਲ, ਬਾਬਾ ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ ਹੋਈ ਆਖਰੀ ਇਤਿਹਾਸਕ ਜੰਗ, ਜਿੱਥੇ ਦੁਨੀ ਚੰਦ ਦੀ ਹਵੇਲੀ ਹੈ। ਸ੍ਰੀ ਹਰਗੋਬਿੰਦਪੁਰ, ਛੇਵੇਂ ਗੁਰੂ ਵੱਲੋਂ ਵਸਾਇਆ ਗਿਆ ਨਗਰ ਅਤੇ ਧਾਰਮਿਕ ਸਾਂਝੀਵਾਲਤਾ ਦੀ ਪ੍ਰਤੀਕ ਗੁਰੂ ਕੀ ਮਸਜਿਦ। ਪਿੰਡ ਚੋਹਲਾ ਸਾਹਿਬ, ਸ੍ਰੀ ਗੁਰੂ ਅਰਜੁਨ ਦੇਵ ਜੀ ਵੱਲੋਂ ਪਿੰਡ ਭੈਣੀ ਦਾ ਨਾਂ ਬਦਲ ਕੇ ਚੋਹਲਾ ਸਾਹਿਬ ਰੱਖਣ ਦੀ ਕਥਾ। ਖਦੂਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਗੁਰਮੁਖੀ ਲਿਪੀ ਦਾ ਵਿਕਾਸ, ਪਹਿਲਾ ਕਾਇਦਾ ਅਤੇ ਮਲ ਅਖਾੜਾ ਪਰੰਪਰਾ ਵਜੋਂ ਜਾਣਿਆ ਗਿਆ। ਹੋਰ ਗੱਲਾਂ ਕਰਾਂਗੇ ਤੇ ਨਾਲੋ ਨਾਲ ਗੀਤ ਸੰਗੀਤ ਵੀ।

ਬੇਸ਼ੱਕ ਇਹਨਾਂ ਪਿੰਡਾਂ ਦਾ ਇਤਿਹਾਸ ਚਮਕੀਲਾ ਰਿਹਾ, ਪਰ ਅੱਜ ਦੀ ਹਵਾ ਕੁਝ ਹੋਰ ਹੀ ਕਹਿੰਦੀ ਹੈ। ਹੁਣ ਚਿੰਤਾਜਨਕ ਗੱਲ ਹੈ ਔਰ ਨਸ਼ਿਆਂ ਦੀ ਮਾਰ ਹੈ, ਬੇਰੁਜ਼ਗਾਰੀ ਦੀ ਗੱਲ ਕਰੀਏ, ਖੇਤੀਬਾੜੀ ਦਾ ਸੰਕਟ ਹੈ, ਸਿਹਤ ਅਤੇ ਸਿੱਖਿਆ ਢਾਂਚਾ ਦੀ ਗੱਲ ਕਰੀਏ ਤਾਂ ਉਹ ਵੀ ਚਰਮਰਾਇਆ ਹੋਇਆ। ਬੁਨਿਆਦੀ ਸਹੂਲਤਾਂ ਦੀ ਕਮੀ ਇਹਨਾਂ ਪਿੰਡਾਂ ਦੇ ਵਿੱਚ ਦਿਖਾਈ ਦਿੰਦੀ ਹੈ। ਸਭ ਤੋਂ ਪਹਿਲਾਂ ਨਸ਼ਿਆਂ ਦੀ ਮਾਰ ਦੀ ਗੱਲ ਕਰੀਏ ਤਾਂ ਸਰਹੱਦੀ ਖੇਤਰ ਹੋਣ ਕਰਕੇ ਨਸ਼ਿਆਂ, ਖਾਸ ਕਰ ਚਿੱਟੇ ਕਾਰਨ ਬਰਬਾਦ ਹੋ ਰਹੀ ਜਵਾਨੀ ਅਤੇ ਸਮਾਜਿਕ ਅਸੁਰੱਖਿਆ, ਬ੍ਰੇਨ ਡਰੇਨ, ਪਿੰਡਾਂ ਵਿੱਚ ਰੁਜ਼ਗਾਰ ਨਾ ਹੋਣ ਕਾਰਨ ਨੌਜਵਾਨਾਂ ਦਾ ਜ਼ਮੀਨਾਂ ਵਿੱਚ ਕੇ ਧੜਾ ਧੜਕਣੇ ਡਾਈ ਯੂਕੇ ਜਾਂ ਹੋਰ ਵਿਦੇਸ਼ਾਂ ਵੱਲ ਜਾਣਾ, ਜਿਸ ਨਾਲ ਪਿੰਡਾਂ

ਜੋ ਸਿਰਫ ਬਜ਼ੁਰਗ ਅਤੇ ਬੱਚੇ ਰਹੇ ਨੇ। ਵੱਡੀ ਲਾਗਤ ਯਾਨੀ ਡੀਜ਼ਲ ਖਾਦਾਂ ਦਾ ਮਹਿੰਗਾ ਹੋਣਾ, ਕਿਸਾਨਾਂ ਸਿਰ ਕਰਜ਼ੇ ਦਾ ਬੋਝ ਅਤੇ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਡਿੱਗ ਰਿਹਾ ਪੱਧਰ ਵੀ ਇਹਨਾਂ ਪਿੰਡਾਂ ਦੇ ਨਿਗਾਰ ਦਾ ਕਾਰਨ ਬਣਦਾ ਜਾ ਰਿਹਾ। ਸਿਹਤ ਅਤੇ ਸਿੱਖਿਆ ਢਾਂਚੇ ਦੀ ਗੱਲ, ਸਰਕਾਰੀ ਸਕੂਲਾਂ ਵਿਚ ਸਟਾਫ ਦੀ ਕਮੀ ਅਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਡਾਕਟਰਾਂ ਤੇ ਦਵਾਈਆਂ ਦੀ ਬਹੁਤ ਸਾਰੀ ਘਾਟ, ਬੁਨਿਆਦੀ ਸਹੂਲਤਾਂ ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ, ਨਾਲੀ ਛੱਪੜਾਂ ਦਾ ਓਵਰਫਲੋ ਹੋਣਾ, ਹਵਾ ਪੱਖੀ ਬਦਲਾ, ਪ੍ਰਵਾਸੀ ਭਾਰਤੀਆਂ ਯਾਨੀ NRIs ਵੱਲੋਂ ਪਿੰਡਾਂ ਦੇ ਸਕੂਲਾਂ ਹਸਪਤਾਲਾਂ ਲਈ ਭੇਜਿਆ ਜਾਂਦਾ ਫੰਡ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜਨ ਲਈ ਪਿੰਡਾਂ ਵਿਚ ਖੇਡ ਕਲੱਬਾਂ ਅਤੇ ਟੂਰਨਾਮੈਂਟਾਂ ਦਾ ਉਪਰਾਲਾ ਹੋ ਰਿਹਾ ਹੈ। ਚਲੋ ਕੁਛ ਤਾਂ ਚੰਗੀ ਗੱਲ ਹੈ ਪਿੰਡਾਂ ਬਾਰੇ, ਬਹੁਤ ਸਾਰੀਆਂ ਗੱਲਾਂ ਕਰਾਂਗੇ। ਕੁਛ ਸਰਕਾਰੀ ਸਕੀਮਾਂ ਵੀ ਨੇ ਪਿੰਡਾਂ ਦੀ ਤਰੱਕੀ ਲਈ, ਤੇ ਗੱਲ ਕਰਾਂਗੇ ਇਸ ਗੀਤ ਬਾਰੇ।

ਪਿੰਡਾਂ ਦੀ ਤਰੱਕੀ ਲਈ ਕੁਝ ਸਰਕਾਰ ਵੱਲੋਂ ਸਰਕਾਰੀ ਸਕੀਮਾਂ ਵੀ ਚਲਾਈਆਂ ਗਈਆਂ ਨੇ, ਜਿਨ੍ਹਾਂ ਵਿਚੋਂ ਹੈ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਯਾਨੀ BADP। ਪਾਕਿਸਤਾਨ ਸਰਹੱਦ ਦੇ 0 ਤੋਂ ਲੈ ਕੇ 5 ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ ਪਿੰਡਾਂ ਦੇ ਖਾਸ ਵਿਕਾਸ, ਸੜਕਾਂ ਅਤੇ ਸਿਹਤ ਸਹੂਲਤਾਂ ਲਈ ਮਨਰੇਗਾ ਸਕੀਮ, ਪੇਂਡੂ ਪਰਿਵਾਰਾਂ ਲਈ 100 ਦਿਨਾਂ ਦੀ ਗਾਰੰਟੀ ਸ਼ੁਦਾ ਰੋਜ਼ਗਾਰ ਅਤੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਥਾਪਰ ਮਾਡਲ ਬਾਰੇ ਜਾਣਕਾਰੀ। ਸਮਾਰਟ ਵਿਲੇਜ ਮੁਹਿੰਮ, ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ, ਸੋਲਰ ਲਾਈਟਾਂ ਅਤੇ ਕਮਿਊਨਿਟੀ ਹਾਲ ਬਣਾਉਣ ਦੀ ਯੋਜਨਾ। ਖੇਤੀਬਾੜੀ ਅਤੇ ਕਿਸਾਨੀ ਸਕੀਮਾਂ, PM ਕਿਸਾਨ ਸਨਮਾਨ ਨਿਧੀ, ਫਸਲੀ ਵਿਭਿੰਨਤਾ ਅਤੇ ਪਰਾਲੀ ਪ੍ਰਬੰਧਨ CRM ਲਈ ਮਸ਼ੀਨਰੀ ਅਤੇ ਸਬਸਿਡੀ, ਸਿਹਤ ਅਤੇ ਸਮਾਜਿਕ ਸੁਰੱਖਿਆ, ਆਯੁਸ਼ਮਾਨ ਭਾਰਤ ਬੀਮਾ ਯੋਜਨਾ, ਆਮ ਆਦਮੀ ਕਲੀਨਿਕ ਅਤੇ ਬਜ਼ੁਰਗ ਵਿਧਵਾ ਪੈਨਸ਼ਨ, 1500 ਰੁਪਏ ਮਹੀਨਾ, ਜਲ ਜੀਵਨ ਮਿਸ਼ਨ, ਸਰਹੱਦੀ ਅਤੇ ਪੇਂਡੂ ਇਲਾਕਿਆਂ ਵਿਚ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ RO ਪਲਾਂਟ ਲਗਾਉਣ ਦੀ ਯੋਜਨਾ।

ਜਸਵਿੰਦਰ ਨਰੂਲਾ ਤੇ ਨਛੱਤਰ ਗਿੱਲ ਤੋਂ ਬਾਅਦ ਅਗਲਾ ਗੀਤ ਪ੍ਰੀਤੀ ਉੱਤਮ ਸਾਥੀ ਤੇ ਜਸਵਿੰਦਰ ਨਰੂਲਾ ਦੀ ਇਹ ਆਵਾਜ਼ ਹੈ।

0: आजू आजू प्रिंसिपल साहब लांग आओ।
1: आगे जी, जय हिंद कबूल करो संधु साहब।
0: जय हिंद जी, जय हिंद। सुनाओ की हाल चाल है?
1: बहुत बढ़िया जी, तुहानू वेख के होर वधिया हो गए जी।
0: अच्छा,
1: हां जी।
0: देखो हुण जिहड़ा त्योहारां दा जिहड़ा सीजन है ना, वो शुरू हो गया।
1: बिल्कुल जी,
0: क्योंकि रखड़ी दा त्योहार है। कई दिन पहले आपां देखो इहदी तैयारी शुरू कर देने आ कि जिहड़े भैणां ने अपने वीर नूं, मान लो जे दूर आ ते रखड़ी भेजदी हैगी आ, तैयारियां करदी हैगी आ।
1: बिल्कुल जी।
0: सो इस तरीके नाल एक जिहड़ा साडी सांझ जिहड़ी हैगी आ, सभ्याचार जिहड़ी उस समाज च बणी रहिंदी हैगी आ।
1: बिल्कुल सही गल है जी, क्योंकि ए रिश्ते ही है जिहड़े इंसानां नूं जानवरां तों अलग करदे आ। क्योंकि फीलिंग्स इंसानां च जानवरां च नहीं है।
0: हां,
1: ते रिश्ते उन्हां सांझ नूं ताजा भी रखदे आ ते तगड़ा भी करदे आ।
0: हां, मजबूत बणाउंदे हैगे
1: बहुत
0: ए सभ्याचार नूं।
1: हां जी,
0: खास करके देखो जिदा आपां कहने आ कि जरूरी नहीं है कि खून दे रिश्ते च ही आपां रखड़ी बननी हैगी है। कई बार एहो जे भी संबंध बनदे ने कि ओह खून दे रिश्ते नालों भी मजबूत हुंदे आ जी।
1: बिल्कुल जी,
0: से आपां उहनूं ज्यादा जिहड़ा है ਵੱਧ ਚੜ ਕੇ ਨਿਭਾਉਣੇ ਹੈਗੇ ਆ।
1: ਸੰਬੰਧ ਉਹੀ ਏ ਜਿਹੜਾ ਨਿਭਾਇਆ ਜਾਂਦਾ ਜੀ, ਤੇ ਜਿਹੜਾ ਰੂਹ ਤੋਂ ਦਿਲ ਤੋਂ ਨਿਭਾਇਆ ਜਾਂਦਾ ਪੂਰੀ ਸ਼ਿੱਦਤ ਦੇ ਨਾਲ, ਉਹੀ ਤੁਹਾਡਾ ਰਿਸ਼ਤਾ, ਉਹੀ ਤੁਹਾਡਾ ਸੰਬੰਧ ਏ, ਤੇ ਇਹੀ ਸਾਡੀ ਜੀਵਨ ਜਾਚ ਏ।
0: ਬਿਲਕੁਲ ਬਿਲਕੁਲ ਜੀ। ਲੋ ਜੀ ਪ੍ਰਿੰਸੀਪਲ ਸਾਹਿਬ, ਗੱਲ ਏਦਾਂ
1: ਹਾਂਜੀ
0: ਕਿ ਡਾਕਟਰ ਪਰਮਜੀਤ ਕੌਰ ਨੂਰ, ਇਹਨਾਂ ਦੀ ਇੱਕ ਵਾਰਤਾ ਸੁਣਾਉਣ ਤੁਹਾਨੂੰ ਪਹਿਲਾਂ ਕਿ ਭੈਣ ਕੋਲੋਂ ਵੀਰਵਾ ਬਣਾ ਲਿਆ ਰੱਖੜੀ
1: ਸੁਣਦੇ ਆ ਜੀ।
2: ਵਿਸ਼ਵ ਪੱਧਰ ਤੇ ਮਾਨਵੀ ਜ਼ਿੰਦਗੀ ਨੂੰ ਰੰਗ ਰਸੀਲੀ ਅਤੇ ਚਿਰਸ ਦੀ ਵੀ ਪ੍ਰਵਾਹਮਾਨ ਕਰਨ ਹਿੱਤ ਪੌਣ ਪਾਣੀ ਅਰਥਾਤ ਜਲਵਾਯੂ, ਰੁੱਤਾਂ ਅਤੇ ਤਿੱਥਾਂ ਤਿਉਹਾਰਾਂ ਦੀ ਸਿਰਜਣਾ ਨੇ ਉੱਘਾ ਯੋਗਦਾਨ ਪਾਇਆ ਹੈ। ਹਰ ਰੁੱਤ ਹਰ ਮੌਸਮ ਚ ਮਾਨਵੀ ਲੋਕ ਸਮੂਹ ਨੇ ਆਪੋ ਆਪਣੇ ਧਰਮ, ਅਕੀਦੇ, ਸਮਾਜਿਕ ਵਰਤਾਰੇ ਅਤੇ ਆਰਥਿਕ ਸਮਰੱਥਾ ਸੰਭਾਵਨਾ ਅਨੁਕੂਲ ਅਨੇਕਾਂ ਹੀ ਤਿੱਥ ਤਿਉਹਾਰ ਸਿਰਜ ਲਏ ਹੋਏ ਹਨ। ਇਨ੍ਹਾਂ ਤਿਉਹਾਰਾਂ ਦੀ ਮਨਤ ਮਨੌਤ ਵਿਚ ਜਿੱਥੇ ਸਮੂਹਕ ਵਿਕਾਸ ਦੀ ਭਾਵਨਾ ਪ੍ਰਬਲ ਹੁੰਦੀ ਹੈ, ਉੱਥੇ ਮਨੁੱਖ ਅੰਦਰ ਖੇੜਾ ਵੀ ਪਣਪਦਾ ਹੈ ਅਤੇ ਨਵੀਂ ਸ਼ਕਤੀ ਦਾ ਉਭਾਰ ਵੀ ਪੈਦਾ ਹੁੰਦਾ ਹੈ। ਰੱਖੜੀ ਦਾ ਤਿਉਹਾਰ ਵੀ ਅਜਿਹੇ ਸੰਕਲਪ ਦਾ ਪ੍ਰਗਟਾਓ ਹੈ। ਇਸ ਦਾ ਸਬੰਧ ਇਕਾਦਸ਼ੀ ਅਤੇ ਮੱਸਿਆ ਵਾਂਗ ਚੰਨ ਵਰੇ ਨਾਲ ਸਬੰਧਤ ਹੈ। ਸਾਵਣ ਮਹੀਨੇ ਦੀ ਪੂਰਨਮਾਸ਼ੀ ਰੱਖੜੀ ਦੇ ਤਿਉਹਾਰ ਲਈ ਨਿਸ਼ਚਿਤ ਤਿੱਥ ਹੈ। ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਨਿਰਮਲ, ਪਵਿੱਤਰ, ਨਿਰਛਲ ਅਤੇ ਇਕ ਦੂਜੇ ਪ੍ਰਤੀ ਸ਼ੁਭ ਭਾਵਨਾਵਾਂ ਰੱਖਣ ਦਾ ਸੂਚਕ ਹੈ। ਡਾਕਟਰ ਵਣਜਾਰਾ ਬੇਦੀ ਦੇ ਕਹਿਣ ਅਨੁਸਾਰ ਭੈਣਾਂ ਬੜੇ ਚਾਅ ਨਾਲ ਭਰਾਵਾਂ ਦੀ ਵੀਣੀ ਤੇ ਰੱਖੜੀ ਦਾ ਸੂਤਰ ਬੰਨਦੀਆਂ ਹਨ ਅਤੇ ਉਨ੍ਹਾਂ ਵਿਚ ਜੀਵਨ ਨਾਲ ਜੂਝਣ ਲਈ ਨਵਾਂ ਬਲ ਭਰਦੀਆਂ ਹਨ। ਰੱਖੜੀ ਦੀਆਂ ਤੰਦਾਂ ਅਸਪਾਤ ਦਾ ਰੂਪ ਧਾਰ ਵੀਰ ਦੇ ਲਹੂ ਵਿਚ ਰਚ ਜਾਂਦੀਆਂ ਹਨ ਤੇ ਉਹ ਭੈਣ ਦੀ ਰੱਖਿਆ ਦੇ ਪ੍ਰਤੀਕ ਵਿਚ ਦੇਸ਼ ਦੀ ਹਰ ਤੀਵੀਂ ਦੀ ਰੱਖਿਆ ਦਾ ਸੰਕਲਪ ਲੈਂਦਾ ਹੈ। ਭੈਣ ਭਰਾ ਦਾ ਪਿਆਰ ਅਮੁੱਕ, ਅਣਮਿਣਵਾਂ ਅਤੇ ਅਟੁੱਟ ਹੁੰਦਾ ਹੈ, ਕਿਉਂ ਜੋ ਭੈਣ ਭਰਾ ਇਕ ਮਾਂ ਪਿਓ ਦੇ ਜਾਏ ਹੁੰਦੇ ਹਨ। ਇਨ੍ਹਾਂ ਦੀ ਮੁੱਢਲੀ ਮਾਨਸਿਕਤਾ, ਸਮਾਜਿਕਤਾ ਅਤੇ ਆਰਥਿਕਤਾ ਆਦਿ ਦਾ ਆਧਾਰ ਇਕ ਹੁੰਦਾ ਹੈ ਅਤੇ ਇਨ੍ਹਾਂ ਆਧਾਰਾਂ ਉੱਤੇ ਪਸਰਿਆ ਸਾਰਾ ਵਰਤਾਰਾ ਸ੍ਰੇਸ਼ਟ ਕਿਸਮ ਦਾ ਹੁੰਦਾ ਹੈ, ਜਿਸ ਵਿਚ ਭਾਵੇਂ ਸਮਾਜਿਕਤਾ ਦੀ ਬਹੁਲਤਾ ਹੁੰਦੀ ਹੈ ਪਰ ਪਵਿੱਤਰਤਾ ਅਤੇ ਧਾਰਮਿਕ ਸੋਚ ਦੇ ਸਰੋਕਾਰ ਲੋੜਾਂ, ਹਮਦਰਦੀ, ਦਇਆ, ਨੇ, ਸਿਦਕ, ਕੁਰਬਾਨੀ ਆਦਿ ਦੀ ਸਹਿ ਹੋਂਦ ਵੀ ਕਾਫੀ ਮਾਤਰਾ ਵਿਚ ਹੁੰਦੀ ਹੈ। ਇਸ ਕਿਸਮ ਦੇ ਭਾਵਾਂ ਵਿਭਾਵਾਂ ਵਿਚੋਂ ਹੀ ਕਈ ਅਖੁੱਟ ਸਚਾਈਆਂ ਨੇ, ਲੋਕ ਬੋਲਾਂ ਨੇ ਜਨਮ ਲਿਆ ਹੈ, ਜਿਵੇਂ ਕਿ ਇਕ ਵੀਰ ਦਹੀਂ ਵੇ ਰੱਬਾ ਮੈਨੂੰ ਰੱਖੜੀ ਬੰਨਣ ਦਾ ਚਾਅ, ਜਾਂ ਦੋ ਵੀਰ ਦਹੀਂ ਵੇ ਰੱਬਾ ਮੇਰੀ ਸਾਰੀ ਉਮਰ ਦੇ ਮਾਪੇ। ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਉਣ ਬਾਬਤ ਆਦਿ ਕਾਲ ਤੋਂ ਕੋਈ ਸਾਲ ਜਾਂ ਸੰਮਤ ਨਿਸ਼ਚਿਤ ਹੋਈ ਨਹੀਂ ਮਿਲਦੀ, ਪਰੰਤੂ ਜਿਉਂ ਜਿਉਂ ਮਨੁੱਖ ਨੇ ਆਪਣੇ ਸਭਿਆਚਾਰਕ ਅਤੇ ਸਮਾਜਿਕ ਵਰਤਾਰੇ ਦੀ ਕਦਰ ਪਛਾਣਦਿਆਂ ਹੋਇਆਂ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਸਮਝਿਆ ਅਤੇ ਜੰਗਲੀ ਅਵਸਥਾ ਚੋਂ ਨਿਕਲ ਕੇ ਚੇਤਨਾ ਗ੍ਰਹਿਣ ਕੀਤੀ, ਤਦ ਤੋਂ ਇਸ ਤਿੱਥ ਤਿਉਹਾਰ ਦਾ ਆਰੰਭ

ਜਾ ਸਕਦਾ ਹੈ। ਪੰਜਾਬ ਦੀ ਧਰਤੀ ਰਣ ਤੱਤੇ ਦੀ ਧਰਤੀ ਰਹੀ ਹੈ। ਬਾਹਰੋਂ ਆਏ ਜਰਵਾਣਿਆਂ ਦੇ ਟਾਕਰੇ ਲਈ ਅਤੇ ਮਾਵਾਂ ਭੈਣਾਂ ਦੀ ਰੱਖਿਆ ਲਈ ਯੁੱਧ ਲੜਨ ਜਾਂਦੇ ਰਹੇ ਵੀਰਾਂ ਦੇ ਗੁੱਟਾਂ ਤੇ ਭੈਣਾਂ ਸ਼ੁਭ ਭਾਵਨਾਵਾਂ ਤਹਿਤ ਮੈਦਾਨ ਜਿੱਤਣ ਹਿੱਤ ਮੌਲੀ ਧਾਗੇ ਜਾਂ ਗਾਨੇ ਬੰਨ ਕੇ ਤੋਰਦੀਆਂ ਰਹੀਆਂ ਹਨ। ਇਹ ਕੱਚੇ ਧਾਗੇ ਦੀਆਂ ਤੰਦਾਂ ਪੱਕੇ ਬੰਧਨ ਬਣ ਕੇ ਸੂਰਮ ਗਤੀ ਲਈ ਪ੍ਰੇਰਣਾ ਸਰੋਤ ਬਣ ਜਾਂਦੀਆਂ ਰਹੀਆਂ। ਮਿਥਿਹਾਸ ਅਤੇ ਇਤਿਹਾਸ ਦੇ ਵਿਭਿੰਨ ਕਾਲਖੰਡਾਂ ਵਿਚ ਰੱਖੜੀ ਸਬੰਧੀ ਕਈ ਹਵਾਲੇ ਉਪਲਬਧ ਹਨ। ਰਿਗਵੇਦ ਵਿਚ ਵਰਣਨ ਹੈ ਕਿ ਜਦੋਂ ਦੇਵਰਾਜ ਇੰਦਰ ਦੈਂਤਾਂ ਨਾਲ ਹੋਈ 12 ਸਾਲ ਦੀ ਲੜਾਈ ਵਿਚ ਹਾਰ ਗਿਆ ਤਾਂ ਉਸ ਸਮੇਂ ਉਹ ਦੇਵਤਿਆਂ ਦੇ ਗੁਰੂ ਬ੍ਰਹਿਸਪਤੀ ਜੀ ਕੋਲ ਗਿਆ, ਜਿੱਥੇ ਗੁਰੂ ਬ੍ਰਹਿਸਪਤੀ ਨੇ ਮੌਲੀ ਦਾ ਇਕ ਧਾਗਾ ਇੰਦਰ ਦੇਵਤਾ ਦੀ ਪਤਨੀ ਸਚੀ ਨੂੰ ਫੜਾ ਕੇ ਵਰ ਦਿੱਤਾ ਕਿ ਉਹ ਇੰਦਰ ਦੇ ਗੁੱਟ ਤੇ ਇਸ ਧਾਗੇ ਨੂੰ ਬੰਨ ਕੇ ਜੰਗ ਵਿਚ ਤੋਰੇ। ਅਜਿਹਾ ਕਰਨ ਉਪਰੰਤ ਇੰਦਰ ਦੈਂਤਾਂ ਕੋਲੋਂ ਲੜਾਈ ਜਿੱਤ ਕੇ ਪਰਤਿਆ। ਇਸੇ ਤਰ੍ਹਾਂ ਭਵਿੱਖ ਪੁਰਾਣ ਵਿਚ ਜ਼ਿਕਰ ਹੈ ਕਿ ਪਾਰਵਤੀ ਮਾਤਾ ਨੇ ਇੰਦਰ ਦੇ ਗੁੱਟ ਤੇ ਧਾਗਾ ਬੰਨ ਕੇ ਤੋਰਿਆ ਸੀ, ਜਿਸ ਸਦਕਾ ਇੰਦਰ ਦੀ ਦੈਂਤਾਂ ਉਪਰ ਜਿੱਤ ਹੋਈ ਸੀ। ਭਾਗਵਾਨ ਪੁਰਾਣ ਵਿਚ ਦ੍ਰੋਪਦੀ ਦੁਆਰਾ ਕ੍ਰਿਸ਼ਨ ਭਗਵਾਨ ਦੇ ਗੁੱਟ ਤੇ ਸੱਟ ਲੱਗਣ ਤੇ ਆਪਣੀ ਸਾੜੀ ਦਾ ਪੱਲਾ ਪਾੜ ਕੇ ਬੰਨਣ ਦਾ ਪ੍ਰਸੰਗ ਵੀ ਮਿਲਦਾ ਹੈ। ਉਸ ਬੰਧਨ ਦੇ ਰਿਣ ਵਜੋਂ ਭਗਵਾਨ ਕ੍ਰਿਸ਼ਨ ਨੇ ਦੁਸ਼ਾਸਨ ਵੱਲੋਂ ਦ੍ਰੋਪਦੀ ਦੇ ਚੀਰ ਹਰਨ ਵੇਲੇ ਮਦਦ ਕੀਤੀ ਸੀ। ਇਸ ਤਰ੍ਹਾਂ ਦੀਆਂ ਕਈ ਮਿੱਥ ਕਥਾਵਾਂ ਹੋਰ ਵੀ ਉਪਲਬਧ ਹਨ। ਮੁਗਲ ਕਾਲ ਵੇਲੇ ਚਿਤੌੜ ਦੇ ਰਾਜੇ ਉਤੇ ਜਦੋਂ ਗੁਆਂਢੀ ਰਾਜੇ ਦੀ ਆਫ਼ਤ ਆਣ ਪਈ ਤਾਂ ਉਸ ਵੇਲੇ ਰਾਣੀ ਕਰਮਾਵਤੀ ਨੇ ਬਾਦਸ਼ਾਹ ਹਮਾਯੂ ਨੂੰ ਇਕ ਰੱਖੜੀ ਭੇਜ ਕੇ ਆਪਣੇ ਰਾਜ ਅਤੇ ਪਤੀ ਦੀ ਸੁਰੱਖਿਆ ਲਈ ਸਹਾਇਤਾ ਦੀ ਮੰਗ ਕੀਤੀ ਸੀ। ਰੱਖੜੀ ਦੇ ਤਿਉਹਾਰ ਨੂੰ ਮਨਾਉਣ ਦੀਆਂ ਵਿਭਿੰਨ ਵਿਧੀਆਂ ਹਨ, ਜਿਨ੍ਹਾਂ ਵਿਚੋਂ ਸ਼ਾਸਤਰੀ ਵਿਧੀ, ਬਹੁਤ ਸਾਰੀਆਂ ਮੰਤ ਮੰਡੌਤਾ, ਪੂਜਾ ਅਰਚਨਾ ਦੀਆਂ ਵਿਧੀਆਂ ਅਤੇ ਮੰਤਰਾਂ ਦੇ ਉਚਾਰਨ ਜਾਂ ਜਾਪ ਕਰਨ ਦੇ ਸਰੂਪ ਦੀ ਧਾਰਨੀ ਹੈ। ਪਰੰਤੂ ਲੋਕ ਧਰਾਈ ਪੱਧਰ ਤੇ ਸਮੂਹਕ ਰੂਪ ਵਿਚ ਇਹ ਰਸਮ ਸਰਲਤਾ ਅਤੇ ਸਾਦਗੀ ਵਾਲੀ ਹੈ, ਜਿਸ ਵਿਚ ਭੈਣ ਰੀਝਾਂ ਅਤੇ ਚਾਵਾਂ ਨਾਲ ਗੁੰਦੇ ਰੇਸ਼ਮ, ਉੱਨ, ਲੋਗੜੀ ਜਾਂ ਮੌਲੀ ਦੇ ਕੱਚੇ ਧਾਗਿਆਂ ਦੁਆਰਾ ਆਪਣੀ ਹੱਥੀਂ ਬਣਾਈ 5 ਜਾਂ 7 ਰੰਗਾਂ ਦੇ ਧਾਗਿਆਂ ਦੀ ਜੜਤ ਦੁਆਰਾ ਗੁੰਦੀ ਸੋਹਣੀ ਰੱਖੜੀ ਨੂੰ ਵੀਰ ਦੇ ਗੁੱਟ ਤੇ ਸਜਾ ਕੇ ਅਤੇ ਉਸਦੇ ਮੂੰਹ ਨੂੰ ਗੁੜ, ਸ਼ੱਕਰ, ਖੰਡ ਮਿਸ਼ਰੀ, ਬੂੰਦੀ, ਲੱਡੂ ਜਾਂ ਬਰਫੀ ਨਾਲ ਮਿੱਠਾ ਕਰਵਾ ਕੇ ਰੀਝਾਂ ਅਤੇ ਚਾਵਾਂ ਮਲਾਰਾਂ ਦੇ ਬੇਮਹਾਰੇ ਬੰਧਨਾਂ ਵਿਚ ਬੰਨ ਲੈਂਦੀ ਹੈ। ਭਾਰਤ ਦੇ ਬਹੁਤ ਸਾਰੇ ਖਿੱਤਿਆਂ ਵਿਚ, ਜਿਨ੍ਹਾਂ ਵਿਚੋਂ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਹਿਮਾਚਲ, ਉਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਤੋਂ ਇਲਾਵਾ ਕਈ ਹੋਰ ਸੂਬੇ ਵੀ ਹਨ ਜਿਨ੍ਹਾਂ ਚ ਇਹ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਅਤੇ ਜੋਸ਼ੋ ਹੁਲਾਸ ਨਾਲ ਮਨਾਇਆ ਜਾਂਦਾ ਹੈ। ਸ਼ਬਦਾਵਲੀ ਦੀ ਭਿੰਨਤਾ ਵਜੋਂ ਇਸ ਨੂੰ ਭਾਵੇਂ ਰਾਖੀ ਬੰਧਨ, ਰਕਸ਼ਾ ਬੰਧਨ ਜਾਂ ਸਿਲੋਨੀ ਆਦਿ ਵੀ ਕਹਿ ਲਿਆ ਜਾਂਦਾ ਹੈ, ਪਰੰਤੂ ਇਸ ਦੀ ਭਾਵਨਾ ਰੱਖ, ਰੱਖਣ ਹੇਤ, ਵੀਰਾਂ ਜਾਂ ਹੋਰ ਵਡੇਰਿਆਂ ਵੱਲੋਂ ਸੁਰੱਖਿਆ ਪ੍ਰਦਾਨ ਕਰਨ ਦੇ ਮਨੋਭਾਵਾਂ ਨਾਲ ਜੁੜੀ ਹੋਈ ਹੈ। ਸਾਂਝੇ ਪੰਜਾਬ ਵਿਚ ਇਸ ਤਿਉਹਾਰ ਨੂੰ ਸਦੀਆਂ ਤੋਂ ਮਨਾਏ ਜਾਣ ਦੇ ਹਵਾਲੇ ਪ੍ਰਾਪਤ ਹਨ। ਪੰਜਾਬ ਦੇ ਬਾਬਾ ਬਕਾਲਾ ਕਸਬਾ ਵਿਚ, ਜਿੱਥੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਲੰਮਾ ਅਰਸਾ ਸਿਮਰਨ ਤੇ ਤਪ ਸਾਧਨਾ ਕੀਤੀ ਸੀ, ਉਥੇ ਸਦੀਆਂ ਤੋਂ ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜ ਪੁੰਨਿਆਂ ਦਾ ਜੋੜ ਮੇਲਾ ਕਹਿ ਕੇ ਮਨਾਏ ਜਾਣ ਦੀ ਪਰੰਪਰਾ ਜੀਵੰਤ ਰੂਪ ਵਿਚ ਵੇਖੀ ਜਾ ਸਕਦੀ ਹੈ। ਸਪਸ਼ਟ ਹੈ ਕਿ ਰੱਖੜੀ ਦਾ ਤਿਉਹਾਰ ਮਹਿਜ਼ ਸਮਾਜਿਕ ਅਤੇ ਸਭਿਆਚਾਰਕ ਵਰਤਾਰੇ ਦਾ ਪ੍ਰਗਟਾਓ ਹੀ ਨਹੀਂ, ਸਗੋਂ ਧਾਰਮਿਕ ਅਤੇ ਇਤਿਹਾਸਕ ਪ੍ਰਸੰਗਤਾ ਨਾਲ ਵੀ ਇਸ ਦਾ ਗੂੜਾ ਸਬੰਧ ਹੈ। ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਸ਼੍ਰੋਮਣੀ ਪ੍ਰਗਟਾਵੇ ਦਾ ਰੂਪ ਹੁੰਦਿਆਂ ਹੋਇਆਂ ਭੈਣਾਂ ਦੇ ਦਿਲੀ ਅਰਮਾਨਾਂ ਦੇ ਰੂਪ ਨੂੰ ਵੀ ਸਾਕਾਰ ਕਰਦਾ ਹੈ। ਭੈਣਾਂ ਦੇ ਮਨ ਦੀਆਂ ਲਹਿ ਲਹਿਰਾਉਂਦੀਆਂ ਹੋਈਆਂ ਤਰੰਗਾਂ ਨਜ਼ਰੀ ਪੈਂਦੀਆਂ ਹਨ। ਰੱਖੜੀ ਨਾਲ ਸਬੰਧਤ ਇਹ ਗੀਤ ਭੈਣ ਕੋਲੋਂ ਵੀਰ ਵੇ ਬਣਾ ਲੈ ਰੱਖੜੀ, ਸੋਹਣੇ ਜੇ ਗੁੱਟ ਤੇ ਸਜਾ ਲੈ ਰੱਖੜੀ, ਇਹਦੇ ਵਿਚ ਮੇਰੀਆਂ ਮੁਰਾਦਾਂ ਵੀਰ ਵੇ, ਸ਼ਹਿਦ ਨਾਲੋਂ ਮਿੱਠੀਆਂ ਨੇ ਯਾਦਾਂ ਵੀਰ ਵੇ, ਰੱਖੜੀ ਦਾ ਦਿਨ ਹੈ ਬਣਾ ਲੈ ਰੱਖੜੀ, ਭੈਣ ਕੋਲੋਂ ਵੀਰ ਵੇ ਬਣਾ ਲੈ ਰੱਖੜੀ, ਬੰਨ ਵੀਰਾ ਰੱਖੜੀ ਜਵਾਨੀ ਮਾਣ ਵੇ, ਭੈਣ ਨੂੰ ਹੈ ਤੇਰੇ ਉੱਤੇ ਮਾਣ ਤਾਣ ਵੇ, ਰੱਖੜੀ ਦਾ ਦਿਨ ਹੈ ਬਣਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ। ਜਾਂ ਇਹ ਕਾਵ ਬੋਲ ਕੇ ਸੂਰਜ ਛੱਡੀਆਂ ਰਿਸ਼ਮਾਂ, ਮੂਲੀ ਛੱਡਿਆ ਬੀ,

0: ਭੈਣ ਨੇ ਬੰਨੀ ਰੱਖੜੀ ਜੁਗ ਜੁਗ ਵੀਰਾ
1: ਜੀ
0: ਭੈਣ ਭਰਾ ਦੇ ਰਿਸ਼ਤੇ ਦੀ ਬਹੁਪਰਤੀ ਡੂੰਘਾਈ ਦਾ ਪ੍ਰਤੀਕ ਬਣਦੇ ਹਨ। ਅਜੋਕੇ ਸਮੇਂ ਵਿਚ ਸਮਾਜ ਸੇਵੀ ਸੰਸਥਾਵਾਂ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਦੀਆਂ ਧੀਆਂ ਭੈਣਾਂ ਸਰਹੱਦਾਂ ਤੇ ਰਾਖੀ ਕਰਦੇ ਵਤਨੀ ਵੀਰਾਂ ਨੂੰ ਰੱਖੜੀ ਬੰਨ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕਰਦੀਆਂ ਹਨ ਅਤੇ ਰਿਸ਼ਤਿਆਂ ਨੂੰ ਸਿਰਜ ਕੇ ਉਨ੍ਹਾਂ ਵਿਚ ਮਿਠਾਸ ਵੀ ਭਰਦੀਆਂ ਹਨ। ਜਿਹੜੇ ਭੈਣ ਭਰਾ ਰੋਟੀ ਰੋਜ਼ੀ ਖਾਤਰ ਪਰਿਵਾਰਾਂ ਤੋਂ ਦੂਰ ਹਨ ਉਨ੍ਹਾਂ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਭੈਣਾਂ ਡਾਕ ਜਾਂ ਕੋਰੀਅਰ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਰੱਖੜੀਆਂ ਭੇਜ ਕੇ ਉਦਰੇਵੇਂ ਵਿਚ ਵੀ ਆਪਣੇ ਮਨ ਦੀਆਂ ਭਾਵਨਾਵਾਂ ਵਿਅਕਤ ਕਰਦੀਆਂ ਹਨ। ਅਜੋਕੇ ਬਦਲਦੇ ਸਮੇਂ ਚ ਭਲੇ ਹੀ ਸੂਚਨਾ ਤਕਨਾਲੋਜੀ ਅਤੇ ਕਾਰਪੋਰੇਟ ਸੈਕਟਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਸਾਡੇ ਕੋਲ ਹਨ, ਪਰੰਤੂ ਸੰਯੁਕਤ ਪਰਿਵਾਰਾਂ ਤੋਂ ਇਕਾਰੇ ਪਰਿਵਾਰਾਂ ਜਾਂ ਆਪੋ ਤਾਪੀ ਵਿਚ ਬਦਲ ਚੁੱਕੇ ਸਮਾਜਿਕ ਵਰਤਾਰੇ ਨੇ ਬਹੁਤ ਸਾਰੇ ਪਾਕ ਪਵਿੱਤਰ ਸਮਾਜਿਕ ਤਿੱਥਾਂ ਤਿਉਹਾਰਾਂ ਦੀ ਮਹੱਤਤਾ ਨੂੰ ਖੋਰਾ ਲਾਇਆ ਹੈ, ਜਿਨ੍ਹਾਂ ਵਿਚੋਂ ਰੱਖੜੀ ਦਾ ਤਿਉਹਾਰ ਵੀ ਇਕ ਹੈ। ਅੱਜ ਕੱਲ ਕੁਝ ਅਮੀਰੀ ਰੁਤਬੇ ਨੂੰ ਵਿਖਾਲਣ ਖਾਤਰ ਹੀ ਭੈਣਾਂ ਮੁੱਲਵਾਨ ਰੱਖੜੀਆਂ ਖਰੀਦ ਕੇ ਭਰਾਵਾਂ ਤੋਂ ਹੋਰ ਵਡੇਰੀ ਵੱਡੋਂ ਦੀ ਆਸ ਨਾਲ ਭੇਜਦੀਆਂ ਜਾਂ ਬੰਨਦੀਆਂ ਵੇਖੀਆਂ ਜਾ ਸਕਦੀਆਂ ਹਨ, ਪਰੰਤੂ ਇਨ੍ਹਾਂ ਵਿਚ ਉਹ ਵਿਰਾਸਤੀ ਪਰੰਪਰਾ ਦਾ ਮੋਹ ਮੁਹੱਬਤ ਅਤੇ ਸਲੀਕਾ ਨਜ਼ਰੀ ਨਹੀਂ ਪੈਂਦਾ। ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ, ਤਾਂ ਹੀ ਅਸੀਂ ਅਜਿਹੇ ਸ਼ੁਭ ਤਿਉਹਾਰ ਦੀ ਅਤੇ ਰਿਸ਼ਤਿਆਂ ਦੀ ਪਾਕਿਜ਼ਗੀ ਨੂੰ ਸਲਾਮਤ ਰੱਖ ਸਕਣ ਦੇ ਸਮਰੱਥ ਰਹਿ ਸਕਾਂਗੇ।
2: ਸੁਣੀ ਜੀ ਇਹ ਵਾਰਤਾ
3: ਹਾਂਜੀ
2: ਡਾਕਟਰ ਪਰਮਜੀਤ ਕੌਰ ਨੂਰ ਹੋਰਾਂ ਤੋਂ ਕਿ ਭੈਣ ਕੋਲੋਂ ਵੀਰ ਵੇ ਬਣਾ ਲੈ ਰੱਖੜੀ। ਤੇ ਹੁਣ ਦੇਖੋ ਆਪਾਂ ਹੁਣ ਫਸਲਾਂ ਦੀ ਗੱਲ ਕਰੀਏ।
3: ਬਿਲਕੁਲ ਜੀ,
2: ਤੇ ਫਸਲਾਂ ਦੇ ਵਿਚ ਜਿੱਦਾਂ ਤੇਲ ਬੀਜਾਂ ਦੀ ਗੱਲ ਕਰਦੇ ਆ ਨਾ ਪ੍ਰਿੰਸੀਪਲ ਸਾਹਿਬ,
3: ਹਾਂਜੀ
2: ਤੋਰੀਏ ਦੀ ਆਪਣੀ ਮਹੱਤਤਾ ਹੁੰਦੀ ਹੈਗੀ ਆ,
3: ਹਾਂਜੀ
2: ਸੋ ਤੋਰੀਏ ਦੀ ਕਾਸ਼ਤ ਵਾਸਤੇ ਕੀ ਸਿਫਾਰਿਸ਼ਾਂ ਨੇ ਔਰ ਕਿਸ ਤਰੀਕੇ ਨਾਲ ਆਪਾਂ ਵਧੀਆ ਪੈਦਾਵਾਰ ਲੈ ਸਕਦੇ ਹੈਗੇ ਆ। ਡਾਕਟਰ ਰਣਜੀਤ ਸਿੰਘ ਚੌਹਾਨ ਹੋਰਾਂ ਨੇ ਕੁਝ ਜਾਣਕਾਰੀ ਲਓ ਸੁਣੋ ਫਿਰ
3: ਸੁਣਦੇ ਆ ਜੀ। ਪਿਆਰੇ ਕਿਸਾਨ ਵੀਰੋ, ਅੱਜ ਆਪਾਂ ਤੋਰੀਏ ਦੀ ਫਸਲ ਦੀ ਕਾਸ਼ਤ ਸਬੰਧੀ ਤਕਨੀਕੀ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਜੇ ਮੈਂ ਤੋਰੀਏ ਦੀ ਫਸਲ ਦੀ ਗੱਲ ਕਰਾਂ ਤਾਂ ਪੂਰੇ ਪੰਜਾਬ ਦੇ ਵਿਚ ਇਹ ਤਕਰੀਬਨ 44,000 ਹੈਕਟੇਅਰ ਰਕਬੇ ਦੇ ਵਿਚ ਇਸ ਦੀ ਪੈਦਾਵਾਰ ਕੀਤੀ ਜਾਂਦੀ ਹੈ। ਤੇ ਜੇ ਮੈਂ ਔਸਤ ਝਾੜ ਦੀ ਗੱਲ ਕਰਾਂ ਤਾਂ ਇਹ ਤਕਰੀਬਨ 16 ਕੁਇੰਟਲ ਪ੍ਰਤੀ ਹੈਕਟੇਅਰ ਜਾਂ ਕਹਿ ਲਈਏ ਆਪਾਂ 6.5-6 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਆ। ਕਿਸਾਨ ਵੀਰੋ, ਇਹ ਤੋਰੀ ਦੀ ਫਸਲ ਹੇਠ ਰਕਬਾ ਵਧਾਉਣ ਦੀ ਲੋੜ ਆ, ਕਿਉਂਕਿ ਇਹ ਤੇਲ ਬੀਜ ਫਸਲਾਂ ਦੇ ਵਿਚੋਂ ਇਕ ਬਹੁਤ ਹੀ ਅਹਿਮੀਅਤ ਰੱਖਦੀ ਫਸਲ ਹੈ। ਰਕਬਾ ਭਾਵੇਂ ਘੱਟ ਹੈ ਪਰ ਪੂਰੇ ਪੰਜਾਬ ਦੇ ਵਿਚ ਵਿਖਰੇਵਾਂ ਜਿਹੜਾ ਰਕਬਾ ਇਹਦਾ ਬੀਜਿਆ ਜਾਂਦਾ ਆ। ਮੌਸਮ ਦੀ ਗੱਲ ਕਰਾਂ ਜੇ ਮੈਂ ਤਾਂ 20-40 ਸੈਂਟੀਮੀਟਰ ਬਾਰਿਸ਼ ਵਾਲੇ ਇਲਾਕਿਆਂ ਦੇ ਵਿਚ ਢੁਕਵਾਂ। ਤੋਰੀ ਕਹਿਣ ਦਾ ਭਾਵ ਇਹ ਹੈ ਕਿ ਤੋਰੀਆ ਦਰਮਿਆਨੀ ਤੋਂ ਭਾਰੀ ਬਾਰਿਸ਼ ਵਾਲੇ ਇਲਾਕੇ ਲਈ ਢੁਕਵਾਂ। ਸੋ ਆਪਾਂ ਦੇਖੀਏ ਕਿ ਸਾਡੇ ਇਲਾਕੇ ਦੇ ਵਿਚ ਕਿਸ ਤਰ੍ਹਾਂ ਦੀ ਬਾਰਿਸ਼ ਹੁੰਦੀ ਹੈ ਤੇ ਅਸੀਂ ਇਹਦੀ ਕਾਸ਼ਤ ਕਰ ਸਕਦੇ ਹਾਂ। ਜ਼ਮੀਨ ਦੀ ਗੱਲ ਕਰੀਏ ਤਾਂ ਤਕਰੀਬਨ ਮਹਿਰਾ ਜ਼ਮੀਨਾਂ ਦੇ ਵਿਚ ਇਹਦੀ ਕਾਸ਼ਤ ਜ਼ਿਆਦਾ ਕੀਤੀ ਜਾਂਦੀ ਹੈ। ਤੋਰੀ ਚੰਗੇ ਜਲ ਨਿਕਾਸ ਵਾਲੀਆਂ ਹਲਕੀ ਹੈ, ਮਹਿਰਾ ਤੇ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਵਿਚ ਵੀ ਬਹੁਤ ਚੰਗਾ ਹੁੰਦਾ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਜਿਸ ਤਰ੍ਹਾਂ ਦੀ ਵੀ ਸਾਡੀ ਜ਼ਮੀਨ ਆ ਉਹਦੇ ਵਿਚ ਥੋੜਾ ਜਿਹਾ ਰਕਬਾ ਇਸ ਫਸਲ ਦੇ ਹੇਠ ਜ਼ਰੂਰ ਲਿਆਈਏ। ਤੇ ਜੇ ਅਸੀਂ ਉੱਨਤ ਕਿਸਮਾਂ ਦੀ ਗੱਲ ਕਰੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਾਨੂੰ 2 ਕਿਸਮਾਂ ਦਿੱਤੀਆਂ ਨੇ, ਜਿਹਦੇ ਵਿਚ TL17 2011 ਦੇ ਵਿਚ ਆਈ ਸੀ, ਤੋਰੀਆ ਲੁਧਿਆਣਾ 17। ਇਹ ਕਿਸਮ ਬਹੁ ਫਸਲੀ ਚੱਕਰ ਲਈ ਵਧੇਰੇ ਢੁਕਵੀਂ ਹੈ। ਇਹ ਕਿਸਮ 90 ਦਿਨਾਂ ਦੇ ਵਿਚ ਪੱਕਦੀ ਹੈ, ਵਧੇਰੇ ਸ਼ਾਖਾਵਾਂ ਲੱਗਦੀਆਂ ਨੇ ਤੇ ਜ਼ਿਆਦਾ ਫਲੀਆਂ ਲੱਗਦੀਆਂ ਨੇ। ਇਸ ਦਾ ਔਸਤ ਝਾੜ ਆ ਜਿਹੜਾ ਉਹ 5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜਾਂ ਦੇ ਵਿਚ ਤਕਰੀਬਨ 42% ਤੇਲ ਹੁੰਦਾ ਆ। ਦੂਸਰੀ ਕਿਸਮ ਆ ਜਿਹੜੀ ਹੈ ਇਹਦੇ ਬਰਾਬਰ ਹੀ 88 ਦਿਨ ਲੈਂਦੀ ਹੈ, ਇਹ 90 ਤੋਂ 2 ਦਿਨ ਘੱਟ ਗਿਆ। ਸੋ TL15 ਤੋਰੀਆ ਲੁਧਿਆਣਾ 15 ਬਹੁਤ ਪੁਰਾਣੀ ਕਿਸਮ ਆ, ਅਗੇਤੀ ਪੱਕਣ ਵਾਲੀ ਫਸਲ ਆ, ਇਹ ਬਹੁ ਫਸਲੀ ਚੱਕਰ ਲਈ ਬਹੁਤ ਢੁਕਵੀਂ ਹੈ। ਇਸ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਵਿਚ ਤੇਲ ਦੀ ਮਾਤਰਾ 41% ਹੈ। ਸੋ ਕਿਸਾਨ ਵੀਰੋ, ਦੇਖੋ ਭਾਵੇਂ ਸਾਨੂੰ 2 ਕਿਸਮਾਂ ਹੀ PAU ਨੇ ਦਿੱਤੀਆਂ ਨੇ, ਪਰ ਇਹੀ ਕਿਸਮਾਂ ਸਾਡੇ ਲਈ ਬਹੁਤ ਢੁਕਵੀਆਂ ਨੇ, ਜਿਨ੍ਹਾਂ ਦਾ ਝਾੜ ਸਾਨੂੰ ਬਹੁਤ ਵਧੀਆ ਆਉਂਦਾ ਹੈ।

ਖੇਤ ਦੀ ਤਿਆਰੀ ਦੀ ਗੱਲ ਕਰੀਏ ਤਾਂ ਫਸਲ ਦੇ ਵਧੀਆ ਜੰਮ ਲਈ ਖੇਤ ਦੀ ਚੰਗੀ ਤਿਆਰੀ ਬਹੁਤ ਜ਼ਰੂਰੀ ਹੈ। ਖੇਤ ਨੂੰ 2 ਤੋਂ 4 ਵਾਰ ਵਾਹੋ ਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ ਤਾਂ ਕਿ ਜ਼ਮੀਨ ਆ ਜਿਹੜੀ ਉਹ ਮਿੱਟੀ ਵਾਂਗ ਡਲੇ ਨਾ ਉਹਦੇ ਵਿਚ ਰਹਿਣ। ਬਰਾਨੀ ਇਲਾਕਿਆਂ ਵਿਚ ਖੇਤ ਨੂੰ 1 ਤੋਂ 2 ਵਾਰ ਦੇਸੀ ਹਲ ਨਾਲ ਵਾਹ ਕੇ ਹਰ ਵਾਰ ਸੁਹਾਗਾ ਜ਼ਰੂਰ ਫੇਰੋ ਤੇ ਇਸ ਤਰ੍ਹਾਂ ਕਰਕੇ ਅਸੀਂ ਇਹਦੀ ਕਾਸ਼ਤ ਜਿਹੜੀ ਤਿਆਰੀ ਲਈ ਕਾਸ਼ਤ ਕਰ ਸਕਦੇ ਹਾਂ। ਬਿਨਾਂ ਵਹਾਈ ਬਿਜਾਈ ਕੀਤੇ ਵੀ ਇਸ ਦੀ ਸਫਲ ਕਾਸ਼ਤ ਕੀਤੀ ਜਾ ਸਕਦੀ ਹੈ। ਜ਼ੀਰੋ ਟਿਲ ਡਰਿਲ ਦੇ ਨਾਲ ਇਹਦੀ ਬਿਜਾਈ ਕਿਸਾਨ ਵੀਰੋ ਜ਼ਮੀਨ ਦੇ ਵਿਚ ਕੀਤੀ ਜਾ ਸਕਦੀ ਹੈ। ਸਾਡੇ ਸਾਰਿਆਂ ਕੋਲ ਇਹ ਮਸ਼ੀਨਾਂ ਉਪਲਬਧ ਹਨ ਪਿੰਡਾਂ ਦੇ ਵਿਚ, ਸੋ ਆਪਾਂ ਜ਼ੀਰੋ ਟਿਲ ਡਰਿਲ ਦੇ ਨਾਲ ਵੀ ਇਹਦੀ ਬਿਜਾਈ ਕਰ ਸਕਦੇ ਹਾਂ। ਜੇ ਬਿਜਾਈ ਦੇ ਸਮੇਂ ਦੀ ਗੱਲ ਕਰੀਏ, ਤੋਰੀਆਂ ਤਕਰੀਬਨ ਸਾਰਾ ਸਤੰਬਰ ਅਗਸਤ ਲੰਘ ਹੀ ਗਿਆ ਬਸ ਹੁਣ ਤਕਰੀਬਨ, ਤੇ ਅਗਲੇ ਮਹੀਨੇ ਦੇ ਵਿਚ ਅਸੀਂ ਸਾਰਾ ਸਤੰਬਰ ਇਹਦੀ ਕਾਸ਼ਤ ਵਧੀਆ ਢੰਗ ਦੇ ਨਾਲ ਕਰ ਸਕਦੇ ਹਾਂ ਤੇ ਇਹਦਾ ਝਾੜ ਵੀ ਅਸੀਂ ਵਧੀਆ ਲੈ ਸਕਦੇ ਹਾਂ। ਕਿਸਾਨ ਵੀਰੋ, ਤੋਰੀਆਂ ਦੀ ਫਸਲ ਨੂੰ ਬਿਜਾਈ ਵੇਲੇ ਜਦੋਂ ਬੀਜ ਦੀ ਮਾਤਰਾ ਦੀ ਗੱਲ ਆਉਂਦੀ ਹੈ ਤਾਂ ਤਕਰੀਬਨ 1.5 ਕਿਲੋ ਬੀਜ ਪ੍ਰਤੀ ਏਕੜ ਇਹ ਵਰਤਿਆ ਜਾਂਦਾ ਤੇ ਤੋਰੀਆਂ ਇਹਦੀ ਨਿਰੋਲ ਫਸਲ ਆ ਜਿਹੜੀ ਅਸੀਂ ਬੀਜ ਸਕਦੇ ਹਾਂ, ਇਹਨੂੰ ਕਤਾਰਾਂ ਦੇ ਵਿਚ ਬੀਜ ਸਕਦੇ ਹਾਂ। 30 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਫਾਸਲਾ ਹੁੰਦਾ ਆ ਤੇ ਬਿਜਾਈ ਹੈ ਜਿਹੜੀ 4 ਤੋਂ 5 ਸੈਂਟੀਮੀਟਰ ਡੂੰਘੀ ਆਪਾਂ ਕਰਨੀ ਆ। ਸੋ ਇਹ ਬਿਜਾਈ ਅਸੀਂ ਜੇ ਤਾਂ ਪੂਰੇ ਨਾਲ ਕਰਨੀ ਆ ਤਾਂ ਵੀ ਹੋ ਸਕਦੀ ਆ, ਜੇ ਜ਼ੀਰੋ ਡਰਿਲ ਮਸ਼ੀਨ ਨਾਲ ਕਰਨੀ ਆ ਤਾਂ ਵੀ ਹੋ ਸਕਦੀ ਆ, ਤੇ ਬੂਟਿਆਂ ਦੇ ਵਿਚਕਾਰ ਫਾਸਲਾ ਅਸੀਂ ਜ਼ਰੂਰ ਸਹੀ ਰੱਖਣਾ ਆ ਤੇ ਬੂਟੇ ਤੋਂ ਬੂਟੇ ਦਾ ਸਿਫਾਰਿਸ਼ ਅਨੁਸਾਰ ਸਹੀ ਫਾਸਲਾ ਰੱਖਣ ਲਈ ਬਿਜਾਈ ਤੋਂ 3 ਹਫ਼ਤੇ ਬਾਅਦ ਫਸਲ ਨੂੰ ਵਿਰਲਾ ਜ਼ਰੂਰ ਕਰੋ। ਬੂਟਿਆਂ ਵਿਚਕਾਰ ਇਹ ਫਾਸਲਾ ਤੋਰੀਏ ਦੇ ਵਿਚ ਸਾਨੂੰ 10 ਤੋਂ 15 ਸੈਂਟੀਮੀਟਰ ਰੱਖਣ ਦੀ ਲੋੜ ਆ ਤਾਂ ਅਸੀਂ ਵਧੀਆ ਝਾੜ ਤੇ ਵਧੀਆ ਫਲੀਆਂ ਹਰ ਬੂਟੇ ਦੇ ਉੱਤੇ ਲੈ ਸਕਦੇ ਹਾਂ। ਜੇ ਮੈਂ ਗੱਲ ਕਰਾਂ ਤੋਰੀਏ ਦੀ ਫਸਲ ਦੇ ਲਈ ਖਾਦਾਂ ਦੀ, ਕਿਉਂਕਿ ਅੱਜ ਸਾਡੀਆਂ ਜ਼ਮੀਨਾਂ ਦੇ ਵਿਚ ਲਗਾਤਾਰ 1 ਤੋਂ ਬਾਅਦ 1 ਫਸਲ ਲੈਣ ਦੇ ਨਾਲ ਤੱਤਾਂ ਦੀ ਜਾਂ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਗਈ ਹੈ ਤੇ ਸਾਨੂੰ ਕੋਲੋਂ ਖਾਦਾਂ ਪਾਉਣ ਦੀ ਬਹੁਤ ਲੋੜ ਹੈ। ਸੋ ਖਾਦਾਂ ਕੋਸ਼ਿਸ਼ ਕਰੋ ਜੇ ਅਸੀਂ ਮਿੱਟੀ ਪਰਖ ਦੇ ਆਧਾਰ ਤੇ ਪਾਈਏ, ਨਹੀਂ ਤਾਂ ਫਿਰ ਜੇ ਮਿੱਟੀ ਪਰਖ ਦੇ ਆਧਾਰ ਤੇ ਨਹੀਂ ਪਾਉਣੀ ਤਾਂ ਆਮ ਸਿਫਾਰਿਸ਼ ਹੈ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਉਹ ਹੈ 25 ਕਿਲੋ ਨਾਈਟ੍ਰੋਜਨ ਤੇ 8 ਕਿਲੋ ਫਾਸਫੋਰਸ, ਜਿਹੜੀ ਕਿ 55 ਕਿਲੋ ਯੂਰੀਏ ਤੋਂ ਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਤੋਂ ਮਿਲ ਸਕਦੀ ਹੈ। ਸੋ ਇਹ ਖਾਦਾਂ ਅਸੀਂ ਜ਼ਮੀਨ ਦੇ ਵਿਚ ਪਾਉਣੀਆਂ ਨੇ। ਕਿਸਾਨ ਵੀਰੋ, ਅਸੀਂ DAP ਦੀ ਵਰਤੋਂ ਵੀ ਕਰ ਸਕਦੇ ਹਾਂ, ਪਰ ਜਿਹੜੀਆਂ ਤੇਲ ਬੀਜ ਵਾਲੀਆਂ ਫਸਲਾਂ ਨੇ ਇਹਨਾਂ ਨੂੰ ਗੰਧਕ ਦੀ ਬਹੁਤ ਲੋੜ ਹੁੰਦੀ ਹੈ, ਜਿਹੜੀ ਕਿ ਸਾਨੂੰ ਸਿੰਗਲ ਸੁਪਰ ਫਾਸਫੇਟ ਦੇ ਵਿਚੋਂ ਮਿਲ ਜਾਂਦੀ ਹੈ। ਤਾਂ ਹੀ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਇਹ ਜਿਹੜੀ ਫਾਸਫੋਰਸ ਤੱਤ ਆ ਜਿਹੜਾ ਇਹਨੂੰ ਅਸੀਂ DAP ਰਾਹੀਂ ਨਹੀਂ ਬਲਕਿ ਸਿੰਗਲ ਸੁਪਰ ਫਾਸਫੇਟ ਦੇ ਰਾਹੀਂ ਹੀ ਪਾਈਏ। ਸੋ 50 ਕਿਲੋ ਯਾਨੀ ਕਿ 1 ਬੋਰਾ ਸੁਪਰ ਫਾਸਫੇਟ ਦਾ ਇਹਦੇ ਵਿਚ ਪਾਉਣਾ ਜ਼ਰੂਰੀ ਹੈ। ਜਦੋਂ ਅਸੀਂ ਪਾਉਣ ਦੀ ਗੱਲ ਕਰਦੇ ਹਾਂ ਫਸਲਾਂ ਦੇ ਵਿਚ ਇਸ ਖਾਦ ਦੀ, ਤਾਂ ਯੂਰੀਏ ਦੀ ਸ਼ਕਲ ਦੇ ਵਿਚ ਜਦੋਂ ਅਸੀਂ ਇਹਨੂੰ ਪਾਉਣਾ ਆ ਤਾਂ ਰੌਣੀ ਤੋਂ ਤੁਰੰਤ ਪਹਿਲਾਂ ਪਾ ਦਿਓ। ਜਦੋਂ ਅਸੀਂ ਰੌਣੀ ਕਰਨੀ ਹੈ ਨਾ ਪਹਿਲਾਂ, ਤਾਂ ਸਾਰਾ ਯੂਰੀਆ 55 ਕਿਲੋ ਯੂਰੀਏ ਦੀ ਸਿਫਾਰਿਸ਼ ਉਹ ਸਾਰਾ ਪਾ ਦੇਣਾ ਹੈ। ਫਾਸਫੋਰਸ ਲਈ ਸਿੰਗਲ ਫਾਸਫੋਰਸ ਨੂੰ ਸਿੰਗਲ ਸੁਪਰ ਫਾਸਫੇਟ ਖਾਦ ਨੂੰ ਪਹਿਲ ਦੇਣੀ ਹੈ ਤੇ ਇਹਦੇ ਵਿਚ ਇਹ ਵੀ ਅਸੀਂ ਖਾਸ ਤੌਰ ਤੇ ਪਹਿਲਾਂ ਹੀ ਪਾ ਦੇਣੀ ਆ, ਕਿਉਂਕਿ ਇਹਦੇ ਵਿਚ ਗੰਧਕ ਤੱਤ ਹੁੰਦਾ ਜੋ ਕਿ ਫਸਲ ਨੂੰ ਬਿਜਾਈ ਵੇਲੇ ਜ਼ਿਆਦਾ ਲੋੜ ਹੁੰਦੀ ਹੈ। ਜੇ ਕਿਸੇ ਕਾਰਨ ਕਰਕੇ ਸਾਨੂੰ ਸਿੰਗਲ ਸੁਪਰ ਫਾਸਫੇਟ ਬਾਜ਼ਾਰ ਦੇ ਵਿਚੋਂ ਨਹੀਂ ਮਿਲਦੀ ਤਾਂ 80 ਕਿਲੋ ਜਿਪਸਮ ਅਸੀਂ DAP ਦੇ ਨਾਲ ਜ਼ਰੂਰ ਪਾਉਣਾ ਆ, ਕਿਉਂਕਿ ਜਿਹੜੀ ਗੰਧਕ ਦੀ ਧਾਤ ਆ ਉਹ ਜ਼ਰੂਰ ਪੂਰੀ ਕਰਨੀ ਪਊਗੀ, ਤਾਂ ਹੀ ਬੀਜਾਂ ਦੇ ਵਿਚ ਤੇਲ ਦੀ ਮਾਤਰਾ ਪੂਰੀ ਹੋਊਗੀ ਤੇ ਫਸਲ ਦਾ ਝਾੜ ਵੀ ਤਾਂ ਹੀ ਸਾਨੂੰ ਮਿਲੂਗਾ। ਸੋ ਗੰਧਕ ਲਈ 80 ਕਿਲੋ ਜਿਪਸਮ ਸਾਨੂੰ ਖੇਤ ਦੇ ਵਿਚ ਪਾਉਣਾ ਬਹੁਤ ਜ਼ਰੂਰੀ ਆ, ਜਾਂ ਫਿਰ ਜੇਕਰ ਸਾਨੂੰ ਜਿਪਸਮ ਨਹੀਂ ਮਿਲਦਾ ਤਾਂ ਫਿਰ ਸਾਡੇ ਕੋਲ ਪੈਕਟਾਂ ਦੇ ਵਿਚ ਵੀ ਆਉਂਦਾ ਆ 13 ਕਿਲੋ ਬੈਂਟੋਨਾਈਟ ਸਲਫਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਇਹ ਵੀ ਪਾ ਸਕਦੇ ਹਾਂ। ਸੋ ਇਹਨਾਂ ਤੱਤਾਂ ਦੀ ਪੂਰਤੀ ਦੇ ਲਈ ਅਸੀਂ ਜੇ ਸਾਨੂੰ ਨਹੀਂ ਮਿਲਦੀ ਸੁਪਰ ਫਾਸਫੇਟ ਤਾਂ 26 ਕਿਲੋ DAP ਇਹ ਜ਼ਰੂਰ ਅਸੀਂ ਖੇਤ ਦੇ ਵਿਚ ਪਾਉਣਾ ਹੈ। ਸੋ ਕਿਸਾਨ ਵੀਰੋ, ਸਿੰਜੂ ਹਾਲਤਾਂ ਵਿਚ ਤੋਰੀਏ ਨੂੰ ਸਾਰੀ ਖਾਦ ਨਾਈਟ੍ਰੋਜਨ ਅਤੇ ਫਾਸਫੋਰਸ ਬਿਜਾਈ ਸਮੇਂ ਪਾਉਣੀ ਆ ਅਸੀਂ, ਤੇ ਸਿੰਜੂ ਹਾਲਤਾਂ ਦੇ ਵਿਚ ਹੀ ਅਸੀਂ ਇਹ ਬਿਜਾਈ ਇਹਦੀ ਜੇ ਕਰਾਂਗੇ ਤਾਂ ਝਾੜ ਵਧੀਆ ਲੈ ਸਕਦੇ ਹਾਂ। ਜੇਕਰ ਜ਼ਿੰਕ ਦੀ ਘਾਟ ਸਾਨੂੰ ਖੇਤ ਦੇ ਵਿਚ ਨਜ਼ਰ ਆਉਂਦੀ ਹੈ

0: ਤਾਂ 10 ਕਿਲੋ ਜ਼ਿੰਕ ਸਲਫੇਟ ਹੈਪਟਾਕਲੋਰਾਈਡ, ਹੈਪਟਾਕਲੋਰਾਈਡ ਦਾ ਮਤਲਬ 21% ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਜ਼ਰੂਰ ਪਾਉਣਾ ਆ, ਕਿਉਂਕਿ ਛੋਟੇ ਛੋਟੇ ਤੱਤਾਂ ਦੀ ਘਾਟ ਵੀ ਤੇਲ ਦੀ ਮਾਤਰਾ ਨੂੰ ਘਟਾ ਦਿੰਦੀ ਹੈ ਤੇ ਫਲੀਆਂ ਦੇ ਲੱਗਣ ਦੇ ਵਿੱਚ ਆ ਜਿਹੜਾ ਉਹ ਵੀ ਇਹ ਜੇ ਅਸੀਂ ਨਹੀਂ ਪੂਰੀ ਕਰਦੇ ਖਾਦ ਦੀ ਇਹ ਤੱਤਾਂ ਦੀ ਘਾਟ ਤਾਂ ਫਲੀਆਂ ਵੀ ਸੁੱਕੜ ਕੇ ਲੱਗਦੀਆਂ ਨੇ, ਬਹੁਤੀਆਂ ਵਧੀਆ ਨਹੀਂ ਲੱਗਦੀਆਂ ਤੇ ਉਹਦੇ ਵਿੱਚ ਬੀਜਾਂ ਦੀ ਗਿਣਤੀ ਜਿਹੜੀ ਉਹ ਵੀ ਘੱਟ ਹੋ ਗਈ। ਸੋ ਕਿਸਾਨ ਨੂੰ ਇੱਦਾਂ ਕਰਕੇ ਅਸੀਂ ਬਿਜਾਈ ਕਰਕੇ ਇਹਦਾ ਝਾੜ ਬਹੁਤ ਵਧੀਆ ਲੈ ਸਕਦੇ ਹਾਂ। ਜਦੋਂ ਅਸੀਂ ਫਸਲ ਨੂੰ ਬੀਜ ਦਿੰਦੇ ਹਾਂ ਖਾਦ ਵੀ ਪਾ ਦਿੱਤੀ ਤਾਂ ਕਿਸਾਨ ਵੀਰੋਂ ਨਦੀਨਾਂ ਦਾ ਆਉਣਾ ਸੁਭਾਵਿਕ ਆ। ਜਦੋਂ ਨਦੀਨ ਆ ਗਏ ਤਾਂ ਫਿਰ ਤੋਰੀਏ ਦੀ ਫਸਲ ਦੇ ਵਿੱਚ ਅਸੀਂ ਸਿਰਫ ਗੋਡੀਆਂ ਦੇ ਨਾਲ ਹੀ ਹੱਲ ਮਸਲਾ ਹੱਲ ਕਰਨਾ, ਕਿਉਂਕਿ ਮਹਿੰਗੀ ਪਾਰੀਆਂ ਦਵਾਈਆਂ ਅਸੀਂ ਖੇਤ ਦੇ ਵਿੱਚ ਨਹੀਂ ਵੜਨੀਆਂ, ਕਿਉਂਕਿ ਸਾਨੂੰ ਫਿਰ ਮੂਲ ਨਾਲੋਂ ਵਿਆਜ ਵੱਧ ਜਾਂਦਾ ਆ ਤੇ ਪੈਸੇ ਸਾਡੇ ਜ਼ਿਆਦਾ ਖਰਚਾ ਜਾਂਦੇ, ਸਾਨੂੰ ਉਨਾ ਝਾੜ ਨਹੀਂ ਮਿਲਦਾ। ਸੋ ਤੋਰੀਆਂ ਨੂੰ ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਕਰੋ ਤੇ ਉਸ ਤੋਂ ਬਾਅਦ ਜੇ ਲੋੜ ਪਵੇ ਤਾਂ ਇੱਕ ਗੋਡੀ ਫਿਰ ਅਸੀਂ ਦੁਬਾਰਾ ਕਰ ਸਕਦੇ ਹਾਂ। ਇਹਦੇ ਨਾਲ ਹੀ ਅਸੀਂ ਨਦੀਨਾਂ ਦੀ ਰੋਕਥਾਮ ਜਿਹੜੀ ਉਹ ਕਰਨੀ ਆ। ਸਿੰਚਾਈ ਦੀ ਗੱਲ ਕਰਾਂ ਤਾਂ ਕਿਸਾਨ ਵੀਰੋ ਬਹੁਤ ਘੱਟ ਸਿੰਚਾਈ ਦੀ ਇਹਨੂੰ ਲੋੜ ਆ, ਪਾਣੀ ਦੀ ਬਿਲਕੁਲ ਹੀ ਬਹੁਤੀ ਮਾਤਰਾ ਦੀ ਲੋੜ ਨਹੀਂ ਆ। ਸੋ ਤੋਰੀਏ ਦੀ ਬਿਜਾਈ ਭਰਵੀਂ ਲਾਉਣੀ ਤੋਂ ਬਾਅਦ ਕੀਤੀ ਹੋਈ ਤਾਂ ਫੁੱਲ ਪੈਣ ਤੇ ਇੱਕ ਪਾਣੀ ਹੈ ਜਿਹੜਾ ਅਸੀਂ ਤਕਰੀਬਨ ਲਾਉਣਾ, ਉਸ ਤੋਂ ਪਹਿਲਾਂ ਲੋੜ ਨਹੀਂ ਹੈ ਸਾਨੂੰ, ਕਿਉਂਕਿ ਇਹ ਫਸਲ ਬਹੁਤ ਘੱਟ ਪਾਣੀ ਮੰਗਦੀ ਹੈ। ਕੀੜੇ ਮਕੌੜੇ ਜਦੋਂ ਅਸੀਂ ਕਿਸਾਨ ਵੀਰੋ ਵਧੇਰੇ ਫਸਲ ਨੂੰ ਖਾਦ ਪਾ ਦਿੰਦੇ ਹਾਂ ਤਾਂ ਕੀੜੇ ਮਕੌੜੇ ਆਉਣੇ ਸੁਭਾਵਿਕ ਹੋ ਜਾਂਦੇ ਨੇ। ਤੋ ਕੀੜੇ ਮਕੌੜਿਆਂ ਦੇ ਵਿੱਚ ਚਿਤਕਬਰੀ, ਪੁੰਡੀ, ਸਲੇਟੀ, ਸੁੰਡੀ, ਇਹ ਤਕਰੀਬਨ ਸਾਰੀਆਂ ਤੇਲ ਬੀਜ ਫਸਲਾਂ ਦੇ ਉੱਤੇ ਇਹ ਸੁੰਡੀਆਂ ਆਉਂਦੀਆਂ ਨੇ। ਰਾਏ ਦਾ ਚੇਪਾ ਇਹ ਵੀ ਕਈ ਵਾਰੀ ਤੋਰੀਏ ਤੇ ਵੀ ਹਮਲਾ ਕਰਦਾ ਆ। ਸੋ ਫਸਲ ਦੀ ਬਿਜਾਈ ਸਿਫਾਰਿਸ਼ ਕੀਤੇ ਸਮੇਂ ਤੇ ਕਰੋ ਜੇ ਅਸੀਂ ਬਚਾਉਣਾ ਇਹਨਾਂ ਨੂੰ, ਤੇ ਖਾਦਾਂ ਦੀ ਸਿਫਾਰਿਸ਼ ਕੀਤੀ ਮਾਤਰਾ ਹੀ ਪਾਓ, ਇਸ ਤੋਂ ਵੱਧ ਨਾ ਪਾਓ। ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸਿਰਫ ਉਦੋਂ ਹੀ ਕਰਨੀ ਆ ਜਦੋਂ ਸਾਨੂੰ ਪਤਾ ਲੱਗੇ ਕਿ ਇਹ ਕੀੜਾ ਇੰਨਾ ਸਾਡੇ ਖੇਤ ਦੇ ਵਿੱਚ ਹੈ ਤੇ ਅਸੀਂ ਉਹ ਉਸਦੀ ਮਾਤਰਾ ਜਿਹੜੀ ਹੈ ਸਾਡੇ ਮਾਹਰਾਂ ਨੂੰ ਦਿਖਾ ਕੇ ਜੋ ਉਹ ਸਿਫਾਰਿਸ਼ ਕਰਨ ਉਹੀ ਅਸੀਂ ਵਰਤੀਏ। ਸੋ ਇਹਦੇ ਲਈ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂ, ਇੱਕ ਖੇਤ ਦੇ ਵਿੱਚੋਂ 12 ਤੋਂ 16 ਬੂਟੇ ਅਸੀਂ ਤਕਰੀਬਨ ਦੂਰ ਦੂਰ ਜਿਹੜੇ ਹੋਣ ਹਫ਼ਤੇ ਵਿੱਚ 2 ਵਾਰ ਦੇਖਣੇ ਆ। ਇਹ ਕੰਮ ਅਸੀਂ ਜਦੋਂ ਬਿਜਾਈ ਕਰਤੀ ਮਹੀਨੇ ਬਾਅਦ ਸ਼ੁਰੂ ਕਰ ਦੇਣਾ ਆ, ਜੇਕਰ ਖੇਤ ਦੇ ਵਿੱਚ ਇਹੋ ਜਿਹੇ ਬੂਟੇ ਸਾਨੂੰ ਮਿਲਦੇ ਆ ਜਿਨ੍ਹਾਂ ਦੇ 50 ਤੋਂ 60% 10 ਸੈਂਟੀਮੀਟਰ ਹਿੱਸੇ ਦੇ ਵਿੱਚ ਇਹ ਕੀੜਾ ਲੱਗਿਆ ਹੋਵੇ ਜਿਹੜਾ ਚੇਪਾ ਆ, ਤਾਂ ਅਸੀਂ ਛਿੜਕਾਅ ਕਰਨਾ ਨਹੀਂ ਲੋੜਨੀ ਆ। ਸੋ ਜੇਕਰ ਲੋੜ ਪੈਂਦੀ ਹੈ ਸਾਨੂੰ ਕਿਤੇ ਤਾਂ ਮੈਂ ਦਵਾਈਆਂ ਤੁਹਾਨੂੰ ਦੱਸ ਦਿੰਦਾ। ਇੱਕ ਟਾਰਾ 25 WG 40 ਗ੍ਰਾਮ, ਮੈਟਾਸ ਸਟੋਕਸ ਜਿਹੜੀ 25 EC 400 ml, ਰੋਗਰ 30 EC ਤੇ ਕੋਰੋਬਾਨ ਜਾਂ ਜਿਹਨੂੰ ਅਸੀਂ ਕਲੋਰੋਪੈਰੀਫਾਸ 20% ਵੀ ਕਹਿ ਦਿੰਦੇ ਹਾਂ, 600 ml ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਦਵਾਈਆਂ ਛਿੜਕਾ ਕੇ ਅਸੀਂ ਸੁੰਡੀਆਂ ਦਾ ਤੇ ਚੇਪੇ ਦਾ ਨਾਸ ਜਿਹੜਾ ਉਹ ਕਰ ਸਕਦੇ ਹਾਂ। ਸੋ ਕਿਸਾਨ ਵੀਰੋ ਬਿਮਾਰੀਆਂ ਵੀ ਕਾਫੀ ਇਹਨਾਂ ਤੇਲ ਬੀਜ ਫਸਲਾਂ ਦੇ ਉੱਤੇ ਆ ਜਾਂਦੀਆਂ ਨੇ। ਸੋ ਝੋਸ ਰੋਗ ਆ, ਪੀਲੇ ਧੱਬਿਆਂ ਦਾ ਰੋਗ ਆ ਜਾਂਦਾ ਪੱਤਿਆਂ ਦੇ ਉੱਤੇ, ਚਿੱਟੀ ਕੁੰਦੀ ਆ ਜਾਂਦੀ ਹੈ, ਤਣੇ ਦਾ ਗਾਲਾ ਵੀ ਆ ਜਾਂਦਾ, ਹਰੇ ਪੱਤਿਆਂ ਦਾ ਰੋਗ ਵਿਸ਼ਾਣੂ ਰੋਗ ਇਹ ਵੀ ਆ ਜਾਂਦਾ ਆ। ਸੋ ਲੋੜ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜੇ ਸਾਡੀ ਫਸਲ ਦੇ ਬੂਟਿਆਂ ਦੇ ਵਿਚਕਾਰ ਫਾਸਲਾ ਸਹੀ ਆ ਨਾ, ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਬਿਮਾਰੀ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ, ਕਿਉਂਕਿ ਜਿੰਨਾ ਚਿਰ ਪੱਤਿਆਂ ਦੇ ਵਿੱਚ ਹਵਾ ਨਹੀਂ ਫਿਰਦੀ, ਬੂਟਿਆਂ ਦੇ ਵਿੱਚ ਹਵਾ ਨਹੀਂ ਫਿਰਦੀ, ਉਨਾ ਚਿਰ ਹੀ ਇਹ ਕੀੜੇ ਮਕੌੜੇ ਉੱਥੇ ਰਹਿੰਦੇ ਆ। ਜਦੋਂ ਸਾਡੇ ਬੂਟਿਆਂ ਵਿਚਕਾਰ ਫਾਸਲਾ ਸਹੀ ਰਹਿੰਦਾ ਤਾਂ ਇਹੋ ਜਿਹੀਆਂ ਬਿਮਾਰੀਆਂ ਤੋਂ ਅਸੀਂ ਨਿਜਾਤ ਆ ਜਿਹੜੀ ਉਹ ਸਾਨੂੰ ਕੁਦਰਤੀ ਪੈ ਜਾਂਦੀ ਹੈ, ਕਿਸੇ ਕਿਸਮ ਦੀ ਸਾਨੂੰ ਵਿਸ਼ਾਣੂ ਵਾਲੀ ਦਵਾਈ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ। ਸੋ ਕਿਸਾਨ ਵੀਰੋ ਇਹ ਤਾਂ ਸੀ ਤੇਲ ਬੀਜ ਫਸਲਾਂ ਦੀ ਵਿੱਚੋਂ ਤੂੜੀਆਂ ਦੀ ਕਾਸ਼ਤ ਸੰਬੰਧੀ ਤਕਨੀਕੀ ਨੁਕਤੇ, ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਓ ਆਪਾਂ ਪੰਜਾਬ ਦੇ ਵਿੱਚ ਜਿਹੜੀ ਅਲੋਪ ਹੁੰਦੀ ਜਾ ਰਹੀ ਫਸਲ ਹੈ ਇਹ ਤੋਰੀਆ, ਇਹਦੇ ਹੇਠ ਰਕਬਾ ਵਧਾਈਏ ਤਾਂ ਕਿ ਸਾਨੂੰ ਇਸ ਫਸਲ ਦਾ ਵੀ ਗਿਆਨ ਰਹੇ ਕਿ ਕਿਸ ਤਰ੍ਹਾਂ ਸਾਡੀ ਇਸ ਫਸਲ ਸਾਡੀ ਹੁੰਦੀ ਸੀ ਤੇ ਕਿੱਦਾਂ ਅਸੀਂ ਇਹ ਤੋਂ ਵਧੀਆ ਮੁਨਾਫਾ ਲੈ ਸਕਦੇ ਹਾਂ, ਜਿਹਦਾ ਤੇਲ ਆ ਪਸ਼ੂਆਂ ਦੇ ਲਈ ਜਾਂ ਸਾਡੇ ਲਈ ਬਹੁਤ ਹੀ ਫਾਇਦੇਮੰਦ ਸੀ। ਸੋ ਆਪਾਂ ਇਹਦੇ ਹੇਠ ਰਕਬਾ ਵਧਾਈਏ, ਇਹੋ ਜਿਹੇ ਤਕਨੀਕੀ ਨੁਕਤੇ ਅਪਣਾ ਕੇ।
1: ਸੰਧੂ ਸਾਹਿਬ, ਕੱਲ ਦੇ ਪ੍ਰੋਗਰਾਮ ਤੇ ਮੌਸਮ ਦਾ ਹਾਲ ਵੀ ਦੱਸ ਦਿਓ।
2: ਲਓ ਜੀ, ਪ੍ਰਿੰਸੀਪਲ ਸਾਹਿਬ, ਗੱਲ ਇੱਦਾਂ ਕਿ ਕੱਲ੍ਹ ਸਵੇਰੇ 6:30 ਵਜੇ ਖੇਤੀਬਾੜੀ 'ਚ

0: ਤੂੜੀਆਂ ਦੀ ਕਿਸਮਾਂ ਬਾਰੇ ਗੱਲਬਾਤ ਕਰਾਂਗੇ।
1: ਠੀਕ ਜੀ।
0: ਤੇ ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿਚ ਇਕ ਤਾਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਬਾਰੇ ਮੋਹਨ ਸਿੰਘ ਮੋਤੀ ਜਾਣਕਾਰੀ ਦੇਣਗੇ।
1: ਠੀਕ।
0: ਤੇ ਸੱਜਣਾਂ ਦੇ ਖਾਤਾਂ ਦੇ ਆਧਾਰ ਤੇ ਸਭ ਦੀ ਪਸੰਦ ਤੇ ਗੀਤ ਵੀ ਸੁਣਾਏ ਜਾਣਗੇ।
1: ਠੀਕ ਹੈ ਜੀ।
0: ਤੇ ਮੌਸਮ ਵੱਲੋਂ ਆ ਕੇ ਕੁਛ ਕ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ ਜੀ।
1: ਠੀਕ।
0: ਕੀ ਇਰਾਦਾ ਫਿਰ ਆਪਣਾ ਹੋਣਾ?
1: ਚਲੀਏ ਜੀ।
0: ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦੇਹਾਤੀ ਪ੍ਰੋਗਰਾਮ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7 ਵਜ ਰਹੇ ਨੇ। ਪੇਸ਼ੇ ਸਪੌਂਸਰ ਪ੍ਰੋਗਰਾਮ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਨਈਮ ਅਖਤਰ। ਨੇਪਾਲ ਮੇਂ ਕਲ ਆਈ ਬਾੜ ਮੇਂ ਮ੍ਰਿਤਕੋਂ ਕੀ ਸੰਖਿਆ ਬੜਕਰ 359 ਹੋ ਗਈ ਹੈ। ਨੇਪਾਲ ਪੁਲਿਸ ਕੇ ਅਨੁਸਾਰ ਆਜ 93 ਔਰ ਸ਼ਵ ਬਰਾਮਦ ਕੀਏ ਗਏ। ਤਿੱਬਤ ਔਰ ਨੇਪਾਲ ਕੇ ਅਧਿਕਾਰੀਓਂ ਕੇ ਅਨੁਸਾਰ ਅਭੀ ਤਕ 30 ਸੇ ਅਧਿਕ ਦੇਸ਼ੋਂ ਕੇ 1300 ਸੇ ਅਧਿਕ ਨਾਗਰਿਕ ਲਾਪਤਾ ਹੈ। ਇਨਮੇਂ 288 ਭਾਰਤੀਯ ਪਰਯਟਕ ਵੀ ਸ਼ਾਮਿਲ ਹੈ। ਨੇਪਾਲ ਪੁਲਿਸ ਕੇ ਪ੍ਰਵਕਤਾ ਨੇ ਬਤਾਇਆ ਕਿ ਅਬ ਤੱਕ 800 ਸੇ ਅਧਿਕ ਲੋਗੋਂ ਕੋ ਬਚਾਇਆ ਗਿਆ ਹੈ। ਭਾਰਤ ਨੇ ਨੇਪਾਲ ਮੇਂ ਬਾੜ ਕੇ ਕਾਰਨ ਫਸੇ ਭਾਰਤੀਯ ਨਾਗਰਿਕੋਂ ਕਾ ਪਤਾ ਲਗਾਨੇ ਔਰ ਉਨ੍ਹੇ ਸੁਰੱਖਿਅਤ ਨਿਕਾਲਨੇ ਕੇ ਪ੍ਰਯਾਸ ਤੇਜ਼ ਕਰ ਦਿਏ ਹੈ। ਨਈ ਦਿੱਲੀ ਮੇਂ ਆਜ ਵਿਦੇਸ਼ ਮੰਤਰਾਲੇ ਕੇ ਪ੍ਰਵਕਤਾ ਰਣਧੀਰ ਜਾਇਸਵਾਲ ਨੇ ਕਿਹਾ ਕਿ ਭਾਰਤ ਨੇ ਨੇਪਾਲ ਮੇਂ ਬਚਾਓ ਔਰ ਰਾਹਤ ਅਭਿਯਾਨੋਂ ਮੇਂ ਸਹਾਇਤਾ ਕੇ ਲਿਏ 47 ਟਨ ਸੇ ਅਧਿਕ ਰਾਹਤ ਸਾਮਗਰੀ ਭੇਜੀ ਹੈ। ਪ੍ਰਵਕਤਾ ਨੇ ਬਤਾਇਆ ਕਿ ਕੈਲਾਸ਼ ਮਾਨ ਸਰੋਵਰ ਯਾਤਰਾ ਕੇ ਲਿਏ ਨੇਪਾਲ ਗਏ 21 ਭਾਰਤੀਓਂ ਕੋ ਸੁਰੱਖਿਅਤ ਬਚਾ ਲਿਆ ਗਿਆ ਹੈ। ਚੀਨ ਮੇਂ ਫਸੇ ਭਾਰਤੀਯ ਨਾਗਰਿਕੋਂ ਕੇ ਬਾਰੇ ਮੇਂ ਸ੍ਰੀ ਜਾਇਸਵਾਲ ਨੇ ਬਤਾਇਆ ਕਿ ਪੇਚਿੰਗ ਮੇਂ ਭਾਰਤੀਯ ਦੂਤਾਵਾਸ ਉਨਕੀ ਸੁਰੱਖਿਅਤ ਨਿਕਾਸੀ ਕੇ ਲਿਏ ਹਰ ਸੰਭਵ ਪ੍ਰਯਾਸ ਕਰ ਰਹਾ ਹੈ। ਪ੍ਰਧਾਨਮੰਤਰੀ ਨਰੇਂਦਰ ਮੋਦੀ ਸ਼ਨੀਵਾਰ ਕੋ ਉਜ਼ਬੇਕਿਸਤਾਨ ਔਰ ਕਿਰਗਿਸਤਾਨ ਕੀ 4 ਦਿਨ ਕੀ ਯਾਤਰਾ ਪਰ ਰਵਾਨਾ ਹੋਂਗੇ। ਨਈ ਦਿੱਲੀ ਮੇਂ ਵਿਦੇਸ਼ ਮੰਤਰਾਲੇ ਮੇਂ ਪੱਛਮੀ ਮਾਮਲੋਂ ਕੇ ਸਚਿਵ ਸਿਬੀ ਜਾਰਜ ਨੇ ਬਤਾਇਆ ਕਿ ਯਾਤਰਾ ਕੇ ਪਹਿਲੇ ਚਰਣ ਮੇਂ ਪ੍ਰਧਾਨ ਮੰਤਰੀ ਉਜ਼ਬੇਕਿਸਤਾਨ ਕੇ ਰਾਸ਼ਟਰਪਤੀ ਸ਼ਫਕਤ ਮਿਰਜ਼ੋਯੇਵ ਕੇ ਨਿਮੰਤ੍ਰਣ ਪਰ ਤਾਸ਼ਕੰਦ ਕੀ 2 ਦਿਨ ਕੀ ਰਾਜਕੀਯ ਯਾਤਰਾ ਕਰੇਂਗੇ। ਇਸ ਦੌਰਾਨ ਸ੍ਰੀ ਮੋਦੀ ਰਾਸ਼ਟਰਪਤੀ ਮਿਰਜ਼ੋਯੇਵ ਕੇ ਸਾਥ ਪ੍ਰਤੀਨਿਧਿ ਮੰਡਲ ਸਤਰ ਕੀ ਵਾਰਤਾ ਕਰੇਂਗੇ। ਤਾਸ਼ਕੰਦ ਸੇ ਪ੍ਰਧਾਨ ਮੰਤਰੀ ਕਿਰਗਿਸਤਾਨ ਕੀ ਰਾਜਧਾਨੀ ਬਿਸ਼ਕੇਕ ਜਾਏਂਗੇ। ਸ੍ਰੀ ਮੋਦੀ ਰਾਸ਼ਟਰਪਤੀ ਸਾਦੋਰ ਜਾਪਾਰੋਫ ਕੇ ਨਿਮੰਤ੍ਰਣ ਪਰ 31 ਅਗਸਤ ਕੋ ਸ਼ੰਘਾਈ ਸਹਿਯੋਗ ਸੰਗਠਨ ਕੇ 26ਵੇਂ ਸ਼ਿਖਰ ਸੰਮੇਲਨ ਮੇਂ ਸ਼ਾਮਿਲ ਹੋਂਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਸਰਕਾਰ 21ਵੀਂ ਸਦੀ ਕੇ ਭਾਰਤ ਕੀ ਆਧੁਨਿਕ ਖੇਲ ਵਿਵਸਥਾ ਤਿਆਰ ਕਰਨੇ ਕੇ ਲਿਏ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਸ੍ਰੀ ਮੋਦੀ ਨੇ ਆਜ ਖੇਲੋ ਇੰਡੀਆ ਸੰਵਾਦ ਕੋ ਸੰਬੋਧਿਤ ਕਰਦੇ ਹੋਏ ਕਿਹਾ ਕਿ ਖੇਲ ਵਿਸ਼ਵ ਵਿਦਿਆਲੋਂ ਸੇ ਲੇਕਰ ਆਧੁਨਿਕ ਪ੍ਰਸ਼ਿਕਸ਼ਣ ਕੇਂਦਰੋਂ ਤੱਕ ਦੇਸ਼ ਭਰ ਮੇਂ ਖਿਲਾੜੀਓਂ ਕੋ ਹਰ ਸਤਰ ਪਰ ਸਹਿਯੋਗ ਪ੍ਰਦਾਨ ਕਰਨੇ ਕੇ ਲਿਏ ਖੇਲ ਤੰਤਰ ਵਿਕਸਿਤ ਕੀਆ ਜਾ ਰਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਵਿਸ਼ਵ ਕੇ ਸਾਥ ਦੇਸ਼ ਕਾ ਸੰਬੰਧ

ਤਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਾਂ ਬਿਦ ਨੀਕੀ

ਨਾਨਕ ਮੇਰ ਸਰੀਰ ਕਾ ਵਿਕ੍ਰਤ ਕਰਤਵਾ ਜੁਗ ਜੁਗ ਫੇਰ ਵਟਾਇਆ ਗਿਆਨੀ ਬੁਝਤਾ ਸਤ ਜੁਗ ਰਸਨ ਤੋਂ ਕਾ ਧਰਮ ਗ੍ਰਥਵਾ ਤ੍ਰੇਤੈ ਰਤ ਜਿੱਤੇ ਕਾ ਜੋੜ ਗ੍ਰਥਵਾ ਦੁਆਪੁਰਤ ਪੇ

ਫਤਿਹੇ ਸ੍ਰੀ ਭਗਵਤੇ ਦੇ ਸਹਾਇ ਵਾਰ ਸ੍ਰੀ ਭਗਵਤੇ ਦੇ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੇ